Hare Namo Hare Rang Hai Hare Rang Majithe Rang Guru Trukhe Hare Rang Jadeya Phir Bahar Naho Vipam Mere Man Hare Naam Ram Naam Kar Rang ਗੁਰੂ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਪਹਿਲੀਆਂ ਚਾਰ ਪੰਕਤੀਆਂ ਅੱਜ ਦੇ ਇਸ ਪਾਵਨ ਸ਼ਬਦ ਦੀਆਂ ਜੇ ਆਪਾਂ ਕਮਾ ਲਈਏ ਮਨ ਨੂੰ ਰੰਗ ਲਈਏ ਤੇ ਮਿਲਾਪ ਹੋ ਜਾਏਗਾ ਹਰ ਭੇਟਿਆ ਰਾਉ ਨਿਸੰਗ ਨਿਸੰਗ ਹੁੰਦਾ ਕੋਈ ਸ਼ੱਕ ਦੀ ਗੱਲ ਨਹੀਂ ਰਹੂਗੀ ਸੱਚੀ ਮੁੱਚੀ ਦੇਖੋ ਕਿੰਨੀ ਗਰੰਟੀ ਦਿੱਤੀ ਸਤਿਗੁਰਾਂ ਨੇ ਹਰੇਕ ਸ਼ਬਦ ਦੇ ਵਿੱਚ ਹਰੇਕ ਪਰ ਅਸੀਂ ਸਿੱਖਦੇ ਨਹੀਂ ਗਏ ਹਰ ਥਾਂ ਤੇ ਇਹੋ ਦੱਸਿਆ ਵਾ ਮੁੰਦ ਇਆਣੀ ਮਨਮੁਖੀ ਇਹ ਸਾਡੀ ਸੁਰਤੀ ਨੂੰ ਇਆਣੀ ਕਿਹਾ ਇਆਣੀ ਜੀ ਜਿਹਨੂੰ ਪਤਾ ਹੀ ਨਾ ਹੋਵੇ ਕਿਉਂਕਿ ਪੰਜਾਂ ਚੋਰਾਂ ਦੇ ਨਾਲ ਰਲ ਗਈ ਉਹਨਾਂ ਨੇ ਆਪਣਾ ਰੰਗ ਚਾੜਤਾ ਮਾਇਆ ਦਾ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਕਹਿੰਦੇ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਓ ਸਹਿਲਾ ਦੂਜਾ ਭਾਓ ਕੀ ਆ ਆਪਾਂ ਕਈ ਵਾਰੀ ਸਮਝਿਆ ਵੀ ਦੋ ਹੀ ਆ ਗੁਰਬਾਣੀ ਚ ਗਿਆਨ ਇੱਕ ਪਾਸੇ ਵਾਹਿਗੁਰੂ ਤੇ ਉਸਦਾ ਨਾਮ ਆ ਦੂਜੇ ਪਾਸੇ ਮਾਇਆ ਤੇ ਮਾਇਆ ਦੇ ਪੰਜ ਦੂਤ ਆ ਪੰਚ ਦੂਤ ਮਿਲ ਪਿਰੋਂ ਵਿਛੋੜੀ ਸਾਡੀ ਸੁਰਤੀ ਨੂੰ ਵਿਛੋੜਨ ਵਾਲੇ ਕੌਣ ਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਉਹਨਾਂ ਦੀ ਪ੍ਰੋਬਲਮ ਹੈ ਤੇ ਜਿਹਨੂੰ ਨਹੀਂ ਪਤਾ ਸਾਡੀ ਸੁਰਤੀ ਕਹਿ ਤਾ ਚਾਹੇ ਮਨ ਨੂੰ ਕਹਿ ਦਿੱਤਾ ਮਨਮੁਖ ਉਹ ਫਿਰ ਕੋਸ਼ਿਸ਼ ਨਹੀਂ ਕਰਦੇ ਵੀ ਇਹ ਮਾਇਆ ਦਾ ਰੰਗ ਲਾ ਦਈਏ ਸਤਿਗੁਰਾਂ ਤੇ ਕਿਹਾ ਸਰੰਜਾਮ ਲਾਗ ਭਵਜਲ ਤਰਨ ਕੇ ਭਵਜਲ ਨਹੀਂ ਤਰ ਸਕਦੇ ਉਹ ਭਵਜਲ ਕਿਹਾ 84 ਲੱਖ ਜੂਨਾਂ ਨੂੰ ਸਰੰਜਾਮ ਦਾ ਪ੍ਰਬੰਧ ਕਰ ਲੈ ਸਰੰਜਾਮ ਲਾਗ ਭਵਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਤੇ ਸਤਿਗੁਰੂ ਕੀ ਕਹਿੰਦੇ ਆ ਕਿਹੜਾ ਰੰਗ ਚਾਹਣਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੇਟ ਜਿਨਕੇ ਚੋਲੇ ਇਹ ਮਨ ਦੇ ਚੋਲੇ ਦੀ ਗੱਲ ਕਰ ਰਹੇ ਰਤੜੇ ਪਿਆ ਕੰਤ ਤਿੰਨਾ ਕੇ ਪਾਸ ਪਰ ਸਤਿਗੁਰੂ ਹੁਣ ਕੀ ਕਹਿ ਰਹੇ ਹੈ ਵੀ ਹੈ ਤੇ ਘਰ ਦੇ ਵਿੱਚ ਹੀ ਆ ਇਹਨੂੰ ਗਿਆਨ ਨਹੀਂ ਰਿਹਾ ਸਾਡੀ ਸੁਰਤੀ ਭੁੱਲ ਗਈ ਸਭਨਾ ਕਾ ਸ਼ੋ ਏਕ ਹੈ ਸ਼ੋ ਹੁੰਦਾ ਖਸਮ ਸਾਡੀਆਂ ਸਾਰੀਆਂ ਸੁਰਤੀਆਂ ਦਾ ਇੱਕੋ ਹੀ ਖਸਮ ਹੈ ਅਤੇ ਸਾਰਿਆਂ ਦੇ ਅੰਦਰ ਵੀ ਹੈ ਅਤੇ ਬਾਹਰ ਵੀ ਆ ਅੰਤਰ ਬੱਸੇ ਬਾਹਰ ਵੀ ਉਹੀ ਕਿਤੇ ਸਭਨਾ ਕਾ ਸ਼ੋ ਏਕ ਹੈ ਸਦ ਹੀ ਰਹੇ ਹਜ਼ੂਰ ਨਾਨਕ ਹੁਕਮ ਨਾ ਮੰਨਈ ਅਤੇ ਘਰ ਹੀ ਅੰਦਰ ਦੂਰ ਇਹ ਹੁਕਮ ਤੋਂ ਆਖੀ ਹੋ ਗਈ ਆ ਪੰਜਾਂ ਚੋਰਾਂ ਨੇ ਇਹਨੂੰ ਹੁਕਮ ਤੋਂ ਆਖੀ ਕਰ ਦਿੱਤਾ ਉਹਨੂੰ ਅਤੇ ਜਦੋਂ ਫਿਰ ਇਹਨੂੰ ਗੁਰਮੁਖ ਸਖੀਆਂ ਮਿਲਦੀਆਂ ਨੇ ਹੈ ਨਾ ਉਹ ਫਿਰ ਇਹਨੂੰ ਦੱਸਦੀਆਂ ਇਹ ਅੰਨੜੀਏ ਮਾਨੜਾ ਕਾਏ ਕਰੇ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ ਭੈਟੀਆਂ ਦੇ ਸੜਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ੋ ਕਰੇ ਪਿਆ ਪਰ ਫਿਰ ਕੀ ਕਿਹਾ ਇਆਣੀ ਬਾਲੀ ਇੱਥੇ ਵੀ ਇਹੋ ਕਿਹਾ ਮੁੰਦ ਇਆਣੀ ਮਨਮੁਖੀ ਕਿਤੇ ਜੰਮਣ ਮਰਨ ਤੋਂ ਤੂੰ ਨਿਕਲ ਸਕਦੀ ਹੈ ਸੁਰਤੀ ਨੂੰ ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੇ ਕਰਨ ਪਲਾਹ ਕਰੇ ਵੋ ਤੇਰੇ ਸਾਧਨ ਮਿਹਨਤ ਹੁਣ ਆਪਾਂ ਇਹ ਮੰਨ ਲੈਣਾ ਵਾ ਵੀ ਸਾਡੇ ਵੱਡੇ ਭਾਗ ਆ ਜਿਹੜੇ ਸਤਿਗੁਰਾਂ ਦੀ ਸ਼ਰਨ 'ਚ ਆ ਜਾਂਦੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਅਤੇ ਇੱਥੇ ਹੁਣ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਮਿਲਾਪ ਤੋਂ ਕਿਉਂਕਿ ਤੁਸੀਂ ਗਿਆਨ ਲੈ ਕੇ ਉਹ ਕਰ ਲੈਣਾ ਵਾ ਜੋ ਗੁਰੂ ਕਹਿ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਤੁਸੀਂ ਕੀ ਕਿਹਾ ਫਿਰ
ਕਿ ਮਾਇਆ ਦਾ ਰੰਗ ਕਿੱਦਾਂ ਲਾਉਣਾ ਹੈ। ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ। ਫਿਰ ਤੁਹਾਡੀ ਗੱਲ ਆ ਗਈ, ਕਿਤੇ ਹਉਂ ਕੁਰਬਾਨੇ ਜਾਊਂ ਮਿਹਰਬਾਨਾ, ਹਉਂ ਕੁਰਬਾਨੇ ਜਾਊਂ, ਹਉਂ ਕੁਰਬਾਨੇ ਜਾਊਂ, ਤਿੰਨਾ ਕਿ ਲੈਣ ਜੋ ਤੇਰਾ ਨਾਉਂ, ਤਿੰਨਾ ਕਿ ਹਉਂ ਸਦ ਕੁਰਬਾਨੇ। ਉਹ ਕਿੱਡਾ ਸੋਹਣਾ ਤਰੀਕਾ ਦੱਸਿਆ ਸਤਿਗੁਰਾਂ ਗੁਰਬਾਣੀ 'ਚ ਕਿ ਤੁਸੀਂ ਹੁਣ ਕੀ ਕਰੋ। ਕਹਿੰਦੇ ਹਮ ਮੈਲ ਭਰੇ ਦੋ ਚਾਰੀਆ।

ਫਿਰ ਕਰਾਮਾਤ ਹੋ ਜਾਂਦੀ ਹੈ ਜਦੋਂ ਮਹਾਰਾਜ ਅੰਦਰੋਂ ਸਤਿਗੁਰ ਪ੍ਰਗਟ ਹੋ ਜਾਂਦੇ ਆ, ਨਾਮ ਪ੍ਰਗਟ ਹੋ ਜਾਂਦਾ, ਨਾਮ ਦਾ ਰੰਗ ਲੱਗ ਜਾਂਦਾ, ਫਿਰ ਵਾਹਿਗੁਰੂ ਅੰਦਰੋਂ ਪ੍ਰਗਟ ਹੋ ਜਾਂਦੇ, ਇਸੇ ਸਰੀਰ ਨੂੰ ਧਾਰਨ ਕਰ ਲੈਂਦੇ, ਆਪ ਸਿਰਜਣ ਹਾਰੇ ਧਾਰੇ। ਅਤੇ ਫਿਰ ਆਪਾਂ ਤਾਂ ਹੀ ਨਮਸਕਾਰ ਕਰਦੇ ਹਾਂ, ਸਿੱਖੀ ਅਤੇ ਸੰਗਤੀ ਆਰ ਬ੍ਰਹਮ ਕਰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਲ। ਕਿਉਂਕਿ ਉਹਨਾਂ ਨੇ ਆਹ ਲੱਭ ਲੋਭ ਹੀ ਕੱਢੇ ਸੀ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰ। ਇਹਨਾਂ ਦਾ ਬਹੁਤ ਵੱਡਾ ਪਰਿਵਾਰ ਹੈ ਸਾਡੇ ਅੰਦਰ, ਜਿਹੜਾ ਤੁਸੀਂ ਪੜ੍ਹਦੇ ਹੋ ਨਾ, ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ, ਪਾਂਚ ਪੱਚੀਸ। ਇਹ ਪੰਜ ਤੇ ਮੇਨ ਨੇ, ਇਹਨਾਂ ਦੀਆਂ ਬ੍ਰਾਂਚਾਂ ਬਹੁਤ ਹੈ। ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਇਹ ਮਾਇਆ ਦੇ ਦੂਤ ਹੈ, ਪੰਜੇ ਪੁੱਤ ਨੇ ਮਾਇਆ ਦੇ, ਜਿਹਨੂੰ ਆਪਾਂ ਪੜ੍ਹਦੇ ਹੋਏ ਹਾਂ, ਪੰਚ ਦੂਤ ਜਣੇ ਇੱਕ ਮਾਈ, ਮਾਈ ਮਾਇਆ ਨੂੰ ਗਿਆ। ਕਹਿੰਦੇ ਜਨ ਗਰੀਬ ਕਾ ਜ਼ੋਰ ਨਾ ਪਹੁੰਚੇ, ਕਹਾਂ ਕਰੋ ਰਗੁਰਾਇਆ, ਕਾਮ ਕਵਾੜੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਪੱਟ ਦੁੰਦਰ, ਤੇ ਮਨ ਮਵਾਸੀ ਰਾਜਾ। ਮਨ ਵੀ ਆਖੀ ਹੋਇਆ ਉਹਨਾਂ ਦੇ ਨਾਲ ਰਲਿਆ ਫਿਰਦਾ। ਫਿਰ ਸਤਿਗੁਰੂ ਅੱਗੇ ਦੱਸਦੇ ਨੇ ਵੀ ਕਿੱਦਾਂ ਦੇ ਇਹਨਾਂ ਕੋਲ ਸ਼ਸਤਰ ਨੇ, ਕਿੱਦਾਂ ਦੇ ਇਹਨਾਂ ਨੇ ਸਵਾਦ ਸੁਨਾਹ ਟੋਪ ਮਮਤਾ ਕੋ, ਹੈਲਮਟ ਵੀ ਪਾਇਆ ਮੋਹ ਮਾਇਆ ਦਾ, ਕਬੁੱਧ ਕਮਾਨ ਚੜ੍ਹਾਈ, ਭੈੜੀ ਮੱਤ ਵਾਲੇ ਕਮਾਨ ਨੇ ਇਹਨਾਂ ਕੋਲ। ਤ੍ਰਿਸ਼ਨਾ ਤੀਰ ਰਹੇ ਤਨ ਭੀਤਰ, ਇਉਂ ਗੜ ਲਿਆ ਇਹਨਾਂ ਨੇ ਵੀ ਉਹ ਜਿਹੜੇ ਫੁਰਨੇ ਚੱਲਦੇ ਆ ਉਹ ਉਹਨਾਂ ਦੇ ਹਥਿਆਰ ਨੇ, ਤੀਰ ਨੇ। ਅਤੇ ਫਿਰ ਸਤਿਗੁਰੂ ਸਾਨੂੰ ਤਰੀਕਾ ਦੱਸਦੇ ਵੀ ਤੁਸੀਂ ਵੀ ਯੁੱਧ ਕਰੋ ਉਹਨਾਂ ਨਾਲ। ਕੀ ਕਰੋ? ਤੁਸੀਂ ਵੀ ਆਪਣੀਆਂ ਫੌਜ ਇਕੱਠੀ ਕਰੋ, ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਤੁਸੀਂ ਵੀ ਸ਼ਿਕਾਰ ਕਰ ਲਓ ਇਹਨਾਂ ਦਾ। ਕੋਈ ਦੁਨਿਆਵੀ ਹਥਿਆਰ ਨਹੀਂ ਵਰਤਣਾ ਪੈਣਾ, ਕੋਈ ਘੋੜਾ ਨਹੀਂ ਵਰਤਣਾ ਪੈਣਾ। ਮਿਰਗ ਕਿਹਾ ਇਹਨਾਂ ਨੇ, ਪਾਪੜਿਆਂ ਪਛਾੜ ਬਾਣ ਸਚਾਵਾ, ਸੰਨ ਕੇ ਮਾਰਿਆ ਕਰੋ ਉਹਨਾਂ ਦੇ ਬਾਣ। ਬਾਣ ਨੂੰ ਕਿਹਾ ਗੁਰਮੰਤਰ, ਗੁਰਮੰਤਰੜਾ ਚਿਤਾਰ, ਚਿਤਾਰ ਹੁੰਦਾ ਚਿੱਤ ਲਾ ਕੇ ਜਪਣ। ਨਾਨਕ ਦੁੱਖ ਨਾ ਥੀ ਬਈ, ਏਕ ਚਿੱਤ ਜੇ ਕਿਸ਼ਨ ਪਿਆ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਆਓ ਆਪਾਂ ਗੋਲੀ ਚਲਾਈਏ। ਫਿਰ ਇਹ ਅੱਖਾਂ ਬੰਦ ਕਰਕੇ ਨਿਸ਼ਾਨਾ ਲੱਗਦਾ ਅੰਤਰਗਤ, ਮਨ ਨੂੰ ਫੜੀ ਬੈਠੇ ਕੰਨਾਂ 'ਚ, ਕੰਨਾਂ 'ਚ ਛਿੜਾਓ ਇਹਨੂੰ ਪੰਜਾਂ ਕੋਲੋਂ।

Rồi. Ý hệ Maya da rang laun da tarika jehda panja choran ne sade man te chadhaya gurbani ch likheya prem palita surat hawai gola gyan de naal chala rahe ji man te vajj rahe ho par lagge rehna va edi chheti e dhubda nahi ga ਕਈ ਜਨਮਾਂ ਦੀ ਤੇ ਮੈਲ ਆ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਖੰਨਲੀ ਧੋਤੀ ਉੱਜਲ ਨਾ ਜੇ ਸੌ ਧੋਣ ਪਰ ਇਹ ਐਸਾ ਨਾਮ ਦਾ ਸਾਬਣ ਆ ਨਾ ਬੜੀ ਛੇਤੀ ਧੋ ਦਿੰਦਾ ਪਰ ਜੇ ਤੁਸੀਂ ਲੱਗੇ ਰਹੇ ਸੱਤ ਸੰਤੋਖ ਲੈ ਲੜਨੇ ਲੱਗ ਇਹਨਾਂ ਨਾਲ ਯੁੱਧ ਕਰਦੇ ਰਹਿਣਾ ਤੁਸੀਂ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਸੱਤ ਸੰਤੋਖ ਨੇ ਲੜਨੇ ਲੱਗਾ ਆਪਾਂ ਕਈ ਵਾਰੀ ਥੋੜ੍ਹਾ ਜਿਹਾ ਜਪ ਕੇ ਨਾ ਫਿਰ ਥੱਕ ਜਾਂਦੇ ਸੱਤ ਸੰਤੋਖ ਨੇ ਲੜਨੇ ਲੱਗਾ ਤੋੜੇ ਦੋਵੇਂ ਦਰਵਾਜ਼ਾ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਤੇ ਪਕੜਿਓ ਗੜਕੋ ਰਾਜਾ ਆਪਾਂ ਛਡਾ ਲੈਣਾ ਇਹਨੂੰ ਭਗਵਤ ਭੀੜ ਭਗਤਾਂ ਦੀ ਭੀੜ ਇਕੱਠੀ ਹੋ ਜਾਵੇ ਤੇ ਚੋਂ ਸ਼ਕਤੀ ਨਿਕਲਦੀ ਸਿਮਰਨ ਦੀ ਭਗਵਤ ਭੀੜ ਸ਼ਕਤ ਸਿਮਰਨ ਕੀ ਕੱਟੀ ਕਾਲ ਭੈ ਫਾਂਸੀ ਦਾਸ ਕਬੀਰ ਚੜਿਓ ਗੜ ਉੱਪਰ ਇਹ ਨੌ ਦਰਾਂ ਤੋਂ ਉੱਪਰ ਚਲ ਗਿਆ ਜਿੱਥੇ ਰੰਗ ਹਰ ਨਾਮ ਰੰਗ ਨਾਲ ਭਰਿਆ ਪਿਆ ਵਾ ਖੂਹ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਉਹਨੂੰ ਅੰਮ੍ਰਿਤ ਨਾਮ ਵੀ ਕਿਹਾ ਉਹਨੂੰ ਹਰ ਰੰਗ ਵੀ ਕਿਹਾ ਨਾਮ ਰੰਗ ਵੀ ਕਿਹਾ ਸਾਡੇ ਅੰਦਰ ਨਿੱਜੀ ਘਰ ਮਹਿਲ ਦੇ ਵਿੱਚ ਇਹ ਖੂਹ ਭਰਿਆ ਅੰਤਰ ਖੂਟਾ ਅੰਮ੍ਰਿਤ ਭਰਿਆ ਤੇ ਤੁਸੀਂ ਸੰਗਤ ਦਾ ਆਸਰਾ ਲੈ ਕੇ ਉੱਥੇ ਪਹੁੰਚ ਗਏ ਕਿਉਂਕਿ ਮਨ ਜਿੰਨਾ ਚਿਰ ਨਿਰਮਲ ਨਹੀਂ ਇਹ ਦਸਵੇਂ ਦੁਆਰ 'ਚ ਨਹੀਂ ਜਾਂਦਾ ਮਨ ਨਿਰਮਲ ਨਹੀਂ ਦਸਵੇਂ ਦੁਆਰ ਭਰਮ ਭਰਮ ਆਵੇ ਮੂੜਾ ਵਾਰ ਵਾਰ ਇਹ ਨੌ ਦਰਿਆਂ ਨੂੰ ਛੱਡਦਾ ਨਹੀਂ ਪਰ ਤੁਸੀਂ ਫਿਰ ਇਹਨੂੰ ਨਿਰਮਲ ਕਰ ਲਿਆ ਨੌ ਦਰ ਠਾਕੇ ਠਾਕਣਾ ਦਾ ਰੋਕ ਲਿਆ ਜਿੱਥੇ ਧਾਂ ਕੇ ਜਾਂਦਾ ਸੀ ਕਦੀ ਅੱਖਾਂ 'ਚੋਂ ਬਾਹਰ ਵਹਿੰਦਾ ਸੀ ਕੰਨਾਂ 'ਚੋਂ ਬਾਹਰ ਨੂੰ ਸੁਣਦਾ ਸੀ ਨੌਂ ਦਰ ਠਾਕੇ ਧਾਵਤ ਰਹਾਏ ਦਸਵੇਂ ਨਿੱਜ ਘਰ ਵਾਸਾ ਪਾ ਉੱਥੇ ਅਨਹਦ ਸ਼ਬਦ ਉਹਨੂੰ ਅਨਹਦ ਸ਼ਬਦ ਕਿਹਾ ਨਾਮ ਜਿਹਨੇ ਰੰਗ ਲਾਉਣਾ ਤੁਹਾਡੇ ਫਿਰ ਮਨ ਫਿਰ ਸੁਣਨ ਲੱਗ ਪੈਂਦਾ ਉੱਥੇ ਅਨਹਦ ਸ਼ਬਦ ਵੱਜਿਆ ਦਿਨ ਰਾਤੀ ਭਾਵੇਂ ਟੁੱਟੀ ਗੰਢੀ ਗਈ ਉਹ 'ਚ ਧਿਆਨ ਲਾ ਲਓ ਤੇ ਉਹ ਰੰਗ ਚੜ੍ਹਨਾ ਸ਼ੁਰੂ ਹੋ ਜਾਣਾ ਤੁਹਾਡੇ ਜੇ ਧਿਆਨ ਲਾ ਲਿਆ ਨਾ ਉਸ ਨਾਮ ਦੇ ਵਿੱਚ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਿਆਨ ਧਿਆਨ ਪਹਿਲਾਂ ਤਾਂ ਗਿਆਨ ਲਓ ਨਾ ਵੀ ਸਾਨੂੰ ਪਤਾ ਵੀ ਹੋਵੇ ਵੀ ਕਿੱਥੇ ਆ ਨਾਮ ਨਾਮ ਮਨ ਭਾਵੇ ਜਦੋਂ ਸੁਣਨ ਲੱਗ ਪੈਂਦਾ ਬੜਾ ਸੋਹਣਾ ਲੱਗਦਾ ਬੜਾ ਚੰਗਾ ਲੱਗਦਾ ਵਾਹਿਗੁਰੂ ਬੋਲ ਰਿਹਾ ਕਹੇ ਕਹਾਵੇ ਪਰਮ ਤੱਤ 'ਚੋਂ ਨਾਮ ਤੱਤ ਪ੍ਰਗਟ ਹੋ ਰਿਹਾ ਤੱਤੋਂ ਤੱਤ ਬਖਾਨ ਉਹਨੂੰ ਕਹਿੰਦੇ ਸ਼ਬਦ ਗੁਰੂ ਨਾਮ ਨੂੰ ਕੀ ਕਿਹਾ ਜੀ ਸ਼ਬਦ ਗੁਰ ਪੀਰਾ ਗੈਰ ਗੰਭੀਰ ਆ ਜਿਹਨੇ ਗੈਰ ਗੰਭੀਰ ਨਾਲ ਮਿਲਾ ਦੇਣਾ ਤੁਹਾਨੂੰ ਬਿਨ ਸ਼ਬਦੇ ਜਗ ਬੌਰਾਨ ਕਮਲਾ ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਜ਼ਰੀ ਆਇਆ ਗੁਰਮੁਖ ਭੇਦ ਲੈ ਕੇ ਅਸੀਂ ਦਰਸ਼ਨ ਵੀ ਕਰਦੇ ਨੇ ਅਤੇ ਨਾਮ ਨੂੰ ਸੁਣਦੇ ਵੀ ਇਹ ਆਪਾਂ ਚੈੱਕ ਕਰਨਾ ਸਾਰੇ ਨੇ ਬਿਨ ਨਾਵੇਂ ਜਗ ਕਮਲਾ ਫਿਰੇ ਆਪਾਂ ਉਹਨਾਂ ਕਮਲਿਆਂ 'ਚ ਨਹੀਂ ਰਹਿਣਾ ਕਮਲਾ ਹੁੰਦਾ ਵਾ ਜਿਹੜਾ ਘਰ ਨਹੀਂ ਜਾਂਦਾ ਤੁਸੀਂ ਵੇਖੇ ਹੁਣ ਇੱਥੇ ਕਮਲੇ ਇੱਥੇ ਵੀ ਹੈਗੇ ਆ ਉਹ ਵਿਚਾਰੇ ਜਦੋਂ ਨਿਕਲਦੇ ਨਾ ਘਰੋਂ ਇੱਕ ਵਾਰੀ ਆਪਣੇ ਤੇ ਮੁੜ ਕੇ ਘਰ ਆਪਣੇ ਨਹੀਂ ਜਾਂਦੇ ਲੋਕਾਂ ਦੇ ਘਰਾਂ ਅੱਗੇ ਫਿਰਦੇ ਨੇ ਸਾਰੀ ਉਮਰ ਉਹਨੂੰ ਘਰ ਹੀ ਨਹੀਂ ਲੱਭਦਾ ਉਹਨੂੰ ਕਮਲਾ ਕਹਿੰਦੇ ਜਿਹੜਾ ਘਰ ਨਹੀਂ ਜਾਂਦਾ ਬਿਨ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਜ਼ਰੀਆਂ ਗੁਰਮੁਖ ਆਵੇਂ ਜਾਵੇਂ ਨਿਸੰਗ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ ਭਾਵੇਂ ਆਪਾਂ ਨੂੰ ਕਹਿ ਦਿੰਦੇ ਗੁਰਮੁਖ ਪਰ ਕਹਿੰਦੇ ਜੇ ਨਾਮ ਨਹੀਂ ਨਾ ਬੁੱਝਿਆ ਤੁਸੀਂ ਜੰਮਣ ਮਰਨ ਤੋਂ ਨਹੀਂ ਨਿਕਲ ਸਕਦੇ ਜਿਨੀ ਗੁਰਮੁਖ ਨਾਮ ਨਾ ਬੁੱਝਿਆ ਜਿਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾ ਜਿੰਨਾ ਚਿਰ ਉਹ ਰੰਗ ਨਹੀਂ ਲੱਗਦਾ ਨਾਮ ਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੇਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੇਟ ਉਹੀ ਸਤਿਗੁਰਾਂ ਨੇ ਅੱਜ ਕਿਹਾ
ਕਹਿੰਦੇ ਪਹਿਲਾਂ ਇਹ ਮਨਮੁੱਖ ਸੀਗੀ, ਹੁਣ ਇਹ ਸੰਗਤ 'ਚ ਆ ਗਈ ਹਰ ਪ੍ਰਭ ਚਿੱਤ। ਪਹਿਲਾਂ ਤਾਂ ਇਹ ਹਾਲ ਸੀ ਇਹਦਾ, ਹਰ ਪ੍ਰਭ ਚਿੱਤ ਨਾ ਆਇਓ, ਦੂਜਾ ਮਨ ਦੂਜਾ ਭਾਉ ਸੇ ਲੰਘ। ਦੂਜਾ ਭਾਉ ਹੁੰਦਾ ਮਾਇਆ ਦੇ ਫੁਰਨੇ ਵਿਚਾਰ, ਮਾਇਆ ਦਾ ਰੰਗ। ਫਿਰ ਸਤਿਗੁਰੂ ਕਹਿੰਦੇ ਅਰਦਾਸ ਕੀਤੀ ਆ ਕੇ ਅਸੀਂ ਸਤਿਗੁਰੂ ਦੇ ਅੱਗੇ, ਕੀ ਕਿਹਾ? ਹਮ ਮੈਲ ਭਰੇ ਦੋ ਚਾਰੀਆ, ਹਮ ਮੈਲ ਭਰੇ ਦੋ ਚਾਰੀਆ, ਹਰ ਰਾਖੋ ਅੰਗੀ ਅੰਗ। ਵਾਹਿਗੁਰੂ ਸਾਨੂੰ ਆਪਣੇ ਅੰਗ ਨਾਲ ਲਾ ਲਓ, ਅੰਗ ਵਾਹਿਗੁਰੂ ਦਾ ਨਾਮ ਆ, ਟੁੱਟੀ ਕੱਢ ਲਓ। ਆਹ ਹੁਣ ਅਰਦਾਸ ਇਹੀ ਕਰ ਰਹੇ ਹਾਂ, ਆਹੋ ਕਰੀਏ।

ਇਸ ਤਰ੍ਹਾਂ ਜਦੋਂ ਅਸੀਂ ਨਿਮਾਣੇ ਹੋ ਕੇ ਆ ਅਰਦਾਸ ਕਰਦੇ ਹਾਂ ਨਾ, ਇਹ ਸਿੱਧੀ ਸੁਣੀ ਜਾਂਦੀ ਹੈ। ਇੱਕ ਸਵਾਸ 'ਚ ਇਹ ਅਰਦਾਸ ਹੋ ਜਾਂਦੀ ਹੈ, ਅੰਦਰ ਨੂੰ ਸਾਹ ਗਿਆ ਵਾਹ, ਬਾਹਰ ਨੂੰ ਗੁਰੂ, ਬਸ ਇਹ ਸਿੱਧੀ ਸੁਣੀ ਜਾਂਦੀ ਹੈ ਕਿਉਂਕਿ ਇਹ 'ਚ ਫੁਰਨਾ ਨਹੀਂ ਆਉਂਦਾ ਕੋਈ। ਜਦੋਂ ਇਸ ਅਰਦਾਸਾਂ ਬੇਨਤੀਆਂ ਕੀਤੀਆਂ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਚਾਓ ਦੇ ਨਾਲ, ਅਤੇ ਫਿਰ ਸਤਿਗੁਰੂ ਨੂੰ ਅਸੀਂ ਮੰਨ ਗਏ ਨਾ ਕਿ ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਪੂਰੀ ਸੁਤਦਾਰਾ ਸਿਉਂ। ਅਸੀਂ ਮੰਨ ਗਏ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਸਤਿਗੁਰ ਦੀ ਸ਼ਰਨ 'ਚ ਆ ਕੇ ਮੰਨੇ, ਕਰ ਦਿਆ ਨਾਮ ਪ੍ਰਗਟ, ਕਿਉਂ ਨਾ ਕਰੂਗਾ। ਅਸੀਂ ਕਰਦੇ ਨਹੀਂ ਅਰਦਾਸ, ਜੁੜ ਕੇ ਨਹੀਂ ਕਰਦੇ, ਜੁੜ ਕੇ ਕਰਨੀ ਹੈ। ਜਿੱਦਾਂ ਆਪਾਂ ਮੰਨ ਲਿਆ ਨਾ ਹਮ ਮੈਲ ਭਰੇ ਦੁੱਖ ਚਾਰੀ, ਅੱਜ ਸਤਿਗੁਰ ਹੁਕਮਨਾਮਾ ਸਾਹਿਬ ਤੁਸੀਂ ਸੁਣਿਆ, ਪੜ੍ਹਿਆ ਵੀ ਹੈ, ਉਹਦੇ 'ਚ ਮੰਨ ਗਏ ਅਸੀਂ ਹਮ ਮੈਲ ਭਰੇ ਦੁੱਖ ਚਾਰੀ ਆ, ਹਰ ਰਾਖੋ ਅੰਗੀ ਅੰਗ, ਵਾਹਿਗੁਰੂ ਸਾਨੂੰ ਆਪਣੇ ਬਖਸ਼ ਕੇ ਅਤੇ ਆਪਣੇ ਨਾਲ ਮਿਲਾ ਲਓ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਪ। ਸਤਿਗੁਰੂ ਅੰਮ੍ਰਿਤਸਰ ਦਾ ਖਿਤਾਬ ਆ, ਫਿਰ ਸਤਿਗੁਰੂ ਕਿੱਡੀ ਛੇਤੀ ਦਿਆਲ ਹੋਇਆ, ਅਗਲੀ ਪੰਕਤੀ 'ਚ ਕਹਿਤਾ ਫਿਰ ਕਿਤੇ ਗੁਰ ਅੰਮ੍ਰਿਤਸਰ ਵੱਲ ਆਇਆ, ਸਾਡੇ ਮਨ ਨੂੰ ਫਿਰ ਗੁਰੂ ਨੇ ਅੰਮ੍ਰਿਤਸਰ ਦਾ ਇਸ਼ਨਾਨ ਬਖਸ਼ ਦਿੱਤਾ। ਆ ਸੰਗਤ ਨੂੰ ਕਹਿੰਦੇ ਸਤਿਸਰ, ਸੰਗਤ ਨੂੰ ਕੀ ਕਹਿੰਦੇ ਆ ਸਤਿਸਰ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹਿੰਦੇ ਆ ਅੰਮ੍ਰਿਤਸਰ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ, ਸਤਿਗੁਰ ਦਾ ਖਿਤਾਬ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਤਿਯੁਗ ਦੇ ਕਲਯੁਗ ਦੇ ਵਿੱਚ ਇੱਕੋ ਹੀ ਸਤਿਗੁਰ ਆ ਸਾਰੀ ਮਨੁੱਖਤਾ ਦਾ, ਇੱਕੋ ਹੀ ਉਹ ਗੁਰੂ ਗ੍ਰੰਥ ਸਾਹਿਬ, ਹੋਰ ਕੋਈ ਸਤਿਗੁਰ ਨਹੀਂ ਗਾ, ਇਹ ਤੁਸੀਂ ਚੇਤਾ ਰੱਖਿਓ। ਕਲਯੁਗ ਦੇ ਵਿੱਚ ਕਿਤੇ ਵੀ ਨਹੀਂ ਗਾ, ਮਨੁੱਖਤਾ ਦਾ ਇੱਕੋ ਹੀ ਸਤਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਮ੍ਰਿਤਸਰ ਦਾ ਖਿਤਾਬ ਹੈ, ਅੰਮ੍ਰਿਤਸਰ ਸਤਿਗੁਰ, ਹਾਂਜੀ ਹਾਂ, ਅੰਮ੍ਰਿਤਸਰ ਸਤਿਗੁਰ ਨੂੰ ਕਿਹਾ। ਸਤਵਾਦੀ ਜਿੱਤ ਨਾਤੇ ਕਹੂਆ ਹੰਸ, ਇਹਨੂੰ ਕਹਿੰਦੇ ਆ ਰਾਮਦਾਸਾਂ ਦਾ ਸਰੋਵਰ, ਰਾਮ ਦੇ ਦਾਸਾਂ ਦਾ ਸਰੋਵਰ। ਫਿਰ ਇੱਥੇ ਉਹਨੇ ਮਿਲਾਤਾ ਸਾਨੂੰ ਰਾਮਦਾਸ ਸਰੋਵਰ ਨਾਤੇ ਸਭ ਉਤਰੇ, ਇੱਥੇ ਵੀ ਲਿਖਿਆ ਉਹਨਾਂ ਨੇ ਕਿਤੇ ਗੁਰ ਅੰਮ੍ਰਿਤਸਰ ਨਵਲਾਇਆ, ਕਿੱਥੇ ਨਵਾਇਆ ਸਾਡੇ ਮਨ ਨੂੰ ਅੰਮ੍ਰਿਤਸਰ ਦੇ ਵਿੱਚ, ਤੁਸੀਂ ਸਾਰੇ ਅੰਮ੍ਰਿਤਸਰ 'ਚ ਬੈਠੇ ਅਤੇ ਸਤਸਰ ਕਹਿਤਾ ਸੰਗਤ ਨੂੰ ਕਿਤੇ ਸਭ ਲਾਥੇ ਕਿਲ ਵਿਖ ਪੰਗ, ਉਹ ਕਿਲ ਵਿਖ ਪਾਪ ਪੰਗੇ ਜੋ ਮਨ ਦੇ ਵਿੱਚ ਫੁਰਨੇ ਸੀ ਉਹ ਸਾਰੇ ਡਿਲੀਟ ਹੋ ਗਏ, ਮਨ ਬਿਲਕੁਲ ਨਿਰਮਲ ਹੋ ਗਿਆ। ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ, ਸਾਡੇ 'ਤੇ ਕਿੰਨੀ ਬਖਸ਼ਿਸ਼ ਕਰਤੀ ਸਤਿਗੁਰਾਂ ਨੇ ਉਸੇ ਵੇਲੇ ਮੰਨ ਲਈ ਜਦੋਂ ਅਸੀਂ ਮੰਨ ਗਏ ਹਮ ਮੈਲ ਭਰੇ ਦੋ ਚਾਰੀਆ ਹਰ ਰੱਖੋ ਅੰਗੀ ਅੰਗ, ਅਤੇ ਇਹ ਮੰਨ ਕੇ ਫਿਰ ਆਪਾਂ ਅਰਦਾਸ ਕੀਤੀ ਨਾ ਜਿਹੜੀ ਹੁਣ ਕਰ ਰਹੇ, ਵਾਹ ਹੈ

ਤੇ ਫਿਰ ਸਤਿਗੁਰ ਨੇ ਐਸੀ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਹਰ ਦੀਨਾ ਦੀਨ ਦਿਆਲ ਪ੍ਰਭ। ਦੀਨ ਆਪਾਂ ਵਾ ਸਾਰੇ, ਦੀਨਾਂ ਦੇ ਵੀ ਦੀਨ, ਨਿਮਾਣਿਆਂ ਦੇ ਨਿਮਾਣੀ, ਤੇ ਉਹ ਦਿਆਲੂ ਆ। ਵਾਹਿਗੁਰੂ ਕੀ ਹੈ ਜੀ? ਦਿਆਲੂ ਪ੍ਰਭ। ਤੇ ਉਹਨੇ ਕੀ ਕੀਤਾ? ਕਹਿੰਦੇ ਪ੍ਰਭ ਸਤ ਸੰਗਤ ਮੇਲੋ ਸੰਗ, ਹਮ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ। ਸਤਿਗੁਰੂ ਵਾਜੋਂ ਸੰਗਤ ਨਾਹੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸੰਗਤ ਨਹੀਂ ਹੈ, ਗੁਰਬਾਣੀ 'ਚ ਲਿਖਿਆ। ਅਤੇ ਉੱਥੇ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ, ਗੁਰ ਸਾਧੂ, ਸਾਧ ਸੰਗਤ। ਸੰਗਤ ਮਿਲੇ ਹੀਰੇ ਰਤਨ ਲਵਨ, ਫਿਰ ਅੰਦਰੋਂ ਤੁਹਾਨੂੰ ਨਾਮ ਦੀ ਪ੍ਰਾਪਤੀ ਬਖਸ਼ਿਸ਼ ਕਰਨਗੇ ਸਾਧੂ, ਜਿਹਨੂੰ ਹੀਰੇ ਲਾਲ ਰਤਨ ਜਵਾਹਰ ਕਿਹਾ। ਕਹਿੰਦੇ ਹਰ ਦੀਨਾ ਦੀਨ ਦਿਆਲ ਪ੍ਰਭ, ਵਾਹਿਗੁਰੂ ਨੇ ਕਿਰਪਾ ਕੀਤੀ। ਜੈ ਠਾਕਰ ਸੋ ਪ੍ਰਸੰਨ ਪਿਓ, ਸਤ ਸੰਗਤ ਦੇ ਪਿਆ, ਉਹਨਾਂ ਨੂੰ ਸੱਚੀ ਸੰਗਤ 'ਚ ਲੈ ਆਉਂਦਾ। ਕਹਿੰਦੇ ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ। ਹਰ ਰੰਗ ਕਿਹਾ ਨਾਮ ਨੂੰ। ਕਹਿੰਦੇ ਜਨ ਨਾਨਕ ਮਨ ਤਨ ਰੰਗ, ਮਨ ਦਾ ਵੀ ਤਨ ਹੈ, ਜਿੱਦਾਂ ਸਰੀਰ ਦਾ ਤਨ ਹੈ, ਇਹਦੇ ਕੱਪੜੇ ਆਪਾਂ ਰੰਗਦੇ ਹਾਂ, ਇਸੇ ਤਰ੍ਹਾਂ ਸਾਡਾ ਮਨ ਜਿਹੜਾ ਉਹ ਇਸੇ ਤਰ੍ਹਾਂ ਹੀ ਪੰਜ ਪ੍ਰਕਾਸ਼ਮਈ ਤੱਤਾਂ ਤੋਂ ਬਣਿਆ, ਉਹਦੇ ਇਸੇ ਤਰ੍ਹਾਂ ਹੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੇ ਸੁਪਨੇ 'ਚ ਵਹਿੰਦੇ ਉਹਦੇ, ਉਹ ਮਨ ਹੁੰਦਾ ਜਿਹੜਾ ਤੁਰਿਆ ਫਿਰਦਾ, ਪਰ ਰਹਿੰਦਾ ਭਵ ਸਾਗਰ 'ਚ ਹੀ ਹੈ, ਸੁਪਨੇ 'ਚ ਸੱਚ ਖੜ ਨਹੀਂ ਜਾਂਦਾ, ਪਰ ਜਾਊਗਾ ਉਦੋਂ ਜਦੋਂ ਤੁਸੀਂ ਉਹਨੂੰ ਰੰਗ ਲਓਗੇ, ਫਿਰ ਜਾਊਗਾ। ਜਿੰਨਾ ਚਿਰ ਨਿਰਮਲ ਨਹੀਂ ਘਰ ਨਹੀਂ ਜਾਂਦਾ, ਇਹ ਕਮਲਾ ਹੋਇਆ ਨਾ, ਕਮਲੇ ਨੂੰ ਘਰ ਕਿਹੜਾ ਵੜਨ ਦਿੰਦਾ, ਹੈ ਨਾ। ਬਿਨ ਨਾਵੇਂ ਮਨ ਤਨ ਹੈ ਕੁਸ਼ਟੀ, ਜੇ ਨਾਮ ਜਪ ਜਪ ਕੇ ਇਹਨੇ ਮਨ ਦਾ ਇਲਾਜ ਨਹੀਂ ਕੀਤਾ, ਕੁਸ਼ਟੀ ਹੁੰਦਾ ਕੋਹੜੀ, ਅਤੇ ਕੋਹੜੀ ਨੂੰ ਘਰ ਕੋਈ ਵੜਨ ਨਹੀਂ ਦਿੰਦਾ, ਵਿੱਚ ਨਰਕੇ ਵਾਸਾ ਪਾਏਦਾ। ਇੱਥੇ 84 ਲੱਖ ਜੂਨਾਂ 'ਚ ਫਿਰ ਤੁਰਿਆ ਫਿਰਦਾ, ਨਰਕ ਕਿਹਾ। ਜਿਤਨੇ ਨਰਕ ਉਹ ਮਨਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ, ਗੁਰਮੁਖ ਜਿਹੜੇ ਆ ਉਹ ਨਰਕਾਂ ਨੂੰ ਨਹੀਂ ਜਾਂਦੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲੇ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲ। ਇੱਥੇ ਵੀ ਸਤਿਗੁਰਾਂ ਅੱਜ ਬਖਸ਼ਿਸ਼ ਕਰ ਦਿੱਤੀ ਹੈ ਕਿ ਮਿਲ ਸੰਗਤ ਹਰ ਰੰਗ ਪਾਇਆ। ਸੰਗਤ ਤੋਂ ਬਿਨਾਂ ਇਹ ਰੰਗ ਨਹੀਂ ਜੇ ਚੜ੍ਹਦਾ, ਇਸ ਲਈ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ। ਗੁਰਪ੍ਰਸਾਦ ਜਪਣਾ ਪੈਣਾ ਤੁਹਾਨੂੰ, ਵਾਹਿ ਪਰਮ ਪਦਵੀ 'ਤੇ ਲੈ ਜਾਊਗਾ ਤੁਹਾਨੂੰ ਗੁਰਪ੍ਰਸਾਦ, ਪਰਮ ਪਦ ਪਾਇਆ, ਸੁੱਕਾ ਮਨ ਹਰਿਆ ਹੋਜੂਗਾ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਆਹੋ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਆਪਣੇ ਕੋਲ, ਫਿਰ ਆਪਾਂ ਕੋਸ਼ਿਸ਼ ਕਰੀਏ। ਗਿਆਨ ਤਾਂ ਬਹੁਤ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ, ਪਰ ਸਤਿਗੁਰੂ ਕਹਿੰਦੇ ਗੁਰਮੁਖ ਗਿਆਨ ਇੱਕੋ ਹੈ, ਜਾਤਾਂ ਅੰਨ ਦਿਨ ਨਾਮ ਰਵੀਜੇ। ਵਾਹ।

Che strano il Macario. Alhamdulillah. Ardina din dayal prabhu. ਸਤ ਸੰਗਤ ਮੇਲੋ ਸੰਗ ਇਹੀ ਮੰਗਣਾ ਵਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕੀਤਾ ਸਤ ਸੰਗਤ ਚ ਆ ਕੇ ਕਰਨਾ ਕੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਬਸ ਇਹ ਸਿੱਧੀ ਅਰਦਾਸ ਸੰਗਤ ਚ ਬੈਠ ਕੇ ਇੱਕੇ ਸਵਾਸ ਹੁੰਦੀ ਹੈ ਅੰਦਰ ਨੂੰ ਸਾਹ ਜਾਂਦੇ ਤੁਸੀਂ ਬੋਲਦੇ ਹੋ ਵਾਹ ਗੁਰੂ ਇਹ ਫਿਰ ਸੁਣਦਾ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਈ ਧੀਰਕ ਉਹਨੇ ਕੀ ਦੇਣੀ ਆ ਨਾਮ ਪ੍ਰਗਟ ਕਰ ਦੇਣਾ ਤੁਹਾਡੇ ਅੰਦਰ ਉਹ ਰੰਗ ਚਾੜ੍ਹ ਦੇਣਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਚਾੜ੍ਹੇ ਫਿਰ ਬੌੜਨਾ ਹੋਵੇ ਭੰਗ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਇਹ ਪੰਜਾਂ ਨੂੰ ਜਦੋਂ ਜਿੱਤੂਗਾ ਨਾ ਫਿਰ ਸੂਰਮਾ ਬਣਦਾ ਹੈ ਉਹਨਾਂ ਚਿਰ ਨਹੀਂ ਉਹਨਾਂ ਚਿਰ ਰੰਗ ਮਾਇਆ ਦਾ ਹੀ ਰਹਿਣਾ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰਹੇ ਅਤੇ ਇਹ ਸੰਗਤ 'ਚ ਆ ਕੇ ਮਰਦੇ ਫਿਰ ਪੰਚ ਚੋਰ ਆ ਗਏ ਭਗੇ ਜਬ ਸਾਹ ਸੰਗੇ ਸੰਗਤ 'ਚ ਆ ਕੇ ਤਾਂ ਹੀ ਆਪਾਂ ਅਰਦਾਸ ਇਹੋ ਕੀਤੀ ਹੈ ਨਾ ਵੀ ਸਾਨੂੰ ਸੰਗਤ ਬਖਸ਼ੋ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਅਤੇ ਜੋ ਸੰਗਤ ਮਿਲ ਗਈ ਕਹਿੰਦੇ ਮਿਲ ਸੰਗਤ ਹਰ ਰੰਗ ਪਾਇਆ ਮਿਲ ਸੰਗਤ ਇਕੱਲੇ ਇਕੱਲੇ ਨਹੀਂ ਆਪਾਂ ਰੰਗ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਐਵੇਂ ਨਹੀਂ ਕਿਹਾ ਸਤਿਗੁਰਾਂ ਨੇ ਮਿਲ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਤਾਂ ਸੰਗਤ ਹੁੰਦੀ ਉਹ ਆ ਜਿੱਥੇ ਨਾਮ ਜਪਿਆ ਜਾਂਦਾ ਮਿਲ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣਨਾ ਹੁੰਦਾ ਵਖਿਆਣ ਕਰਨਾ ਬੋਲਣਾ ਕੈਂਟ ਕਰਨਾ ਏਕੋ ਨਾਮ ਹੁਕਮ ਹੈ ਹੁਣੇ ਤੁਸੀਂ ਸੁਣੋਗੇ ਗੁਰਮੁਖਾਂ ਪਾਸੋਂ ਰਹਿ ਰਾਸ ਉੱਥੇ ਹੁਕਮ ਕੀਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਆਉਣ ਲਈ ਜਿੱਦਾਂ ਹੁਣ ਤੁਸੀਂ ਦੋ ਘੰਟੇ ਜਪਿਆ ਆਪਾਂ ਵੀਰਵਾਰ ਵੀ ਬੈਠਦੇ ਹਾਂ ਚਾਰ ਤੋਂ ਛੇ ਅਤੇ ਸੈਚਰਡੇ ਸੰਡੇ ਵੀ ਆਇਆ ਕਰੋ ਜਿਹੜੇ ਗੁਰਮੁਖ ਇਹ ਸੰਗਤ ਕਰਦੇ ਆ ਸਾਰੇ ਰਲ ਮਿਲ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਮਨ ਦਾ ਤਨ ਰੰਗਿਆ ਜਾਊਗਾ ਨਹੀਂ ਤੇ ਕਿੱਥੇ ਫਸਿਆ ਇਹ ਤਨ ਮਾਇਆ ਪਾਹਿਆ ਪੈਰ ਲੀਤੜਾ ਲੱਭ ਰੰਗਾ ਉਹ ਇਹਨੂੰ ਚੰਗਾ ਨਹੀਂ ਲੱਗਦਾ ਵੈਗਰੂ ਇਸ ਲਈ ਜ਼ਰੂਰੀ ਹੈ ਇਹ ਸੰਗਤ ਅਤੇ ਸੰਗਤ 'ਚ ਆ ਕੇ ਜਦੋਂ ਤੁਸੀਂ ਇਹਦਾ ਮਜਨ ਕਰਾਓਗੇ ਮਾਘ ਮਜਨ ਸੰਗ ਸਾਧੂ ਤੁਹਾਨੂੰ ਸਾਧੂ ਕਿਹਾ ਧੂੜੀ ਕਰ ਜੋ ਸਾਰੇ ਬੋਲਦੇ ਨਾ ਵਾਹ ਗੁਰੂ ਅੱਖਾਂ ਤਾਂ ਧੜੀਆਂ ਬੰਦ ਹੁੰਦੀਆਂ ਮਨ ਕੰਨਾਂ 'ਚ ਹੁੰਦਾ ਅਤੇ ਇੱਕ ਸੁਰਤੀ ਇੱਕ ਰਲ ਕੇ ਆਵਾਜ਼ ਉਹ ਕੰਨਾਂ 'ਚ ਵੱਜਦੀ ਜਾ ਕੇ ਮਨ ਨੂੰ ਇਹਦਾ ਮਜਨ ਹੋ ਜਾਂਦਾ ਮਜਨ ਹੁੰਦਾ ਬਹੁਤ ਵੱਡਾ ਇਸ਼ਨਾਨ ਜੋ ਸਾਰਾ ਕੁਛ ਨਿਰਮਲ ਹੋ ਜਾਵੇ ਪੰਜੇ ਮੈਲਾਂ ਉਹਨੂੰ ਮਜਨ ਕਹਿੰਦੇ ਅਤੇ ਸੰਗਤ ਤੋਂ ਬਿਨਾਂ ਮਜਨ ਨਹੀਂ ਹੁੰਦਾ ਮਾਘ ਮਜਨ ਸੰਗ ਸਾਧੂ ਇਹੀ ਅੱਜ ਅਰਦਾਸ ਮੰਗਿਆ ਵਾ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਾਂ ਨਾਨਕ ਮਨ ਤਨ ਰੰਗ ਜਿਹੜਾ ਮਾਇਆ ਦਾ ਰੰਗ ਉਹ ਅਸੀਂ ਲਾ ਤਾ ਸੰਗਤ ਜਾ ਕੇ ਉਹ ਜਿਹੜੀ ਪੰਜ ਮੈਲਾਂ ਸੀ ਕਾਮ ਕ੍ਰੋਧ ਲੋਭ ਮੋਹੰਕਾਰ ਉਹ ਸੰਗਤ 'ਚ ਆ ਕੇ ਲੈਂਦੀਆਂ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਣ ਅਤੇ ਫਿਰ ਇਹ ਨਾਮ ਪ੍ਰਗਟ ਹੁੰਦਾ ਅੰਦਰੋਂ ਸਤਿ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾ ਜੰਮਣ ਮਰਨ 'ਚੋਂ ਨਹੀਂ ਨਿਕਲ ਸਕਦੇ ਆਪਾਂ ਜਿੰਨਾ ਚਿਰ ਨਾਮ ਤੱਕ ਨਹੀਂ ਪਹੁੰਚਦਾ ਮਨ
हर जन हर हर नाम समाणे, दुख जन्म मरन जमन मरन खंडन हो जाएगा। अविनाशी पुरख पाया परमेश्वर बहु सो खंड ब्रह्म। अज नज़र गुरमुख आउंदे आ रहरा साहब जी का पाठ, साढ़े बहुत ही सन्मान योग भाई साहब भाई दिलबाग सिंह जी आप जी ने सरवण कराउणगे, उन्हां चिर आओ थोड़ा जिहा होर

ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

ਪ੍ਰਾਣ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਕਾਕਾ ਜਗਸ਼ਾਨ ਸਿੰਘ ਦੀ ਸਿਹਤ ਜਾਬੀ ਵਾਸਤੇ ਸਮੂਹ ਸੰਗਤਾਂ ਵੱਲੋਂ ਆਪ ਜੀ ਅੱਗੇ ਜੋੜਦੀ ਹੈ ਕਿਰਪਾ ਕਰਨੀ ਭਜੰਗੀ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿੱਤਾ ਆਵੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾਰਿਆਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਆ ਰਹੇ ਹਨ, ਐਤਵਾਰ ਵਾਲੇ ਦਿਨ, ਸੋ ਉਸ ਦਿਨ ਨਾਲ ਹੀ ਜੋ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ ਅਤੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਆਪ ਸੰਗਤਾਂ ਨੇ ਇਹਨਾਂ ਸੇਵਾਵਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੌਲਚੁਕ ਦੀ ਖੇਮਾ। ਸੋ ਆਪ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਬੋਲ ਦਿਆ ਕਰੋ ਭਾਈ, ਕੋਈ ਜ਼ੋਰ ਨਹੀਂ ਜੇ ਲੱਗਦਾ, ਰਸਨਾ ਪਵਿੱਤਰ ਹੀ ਹੁੰਦੀ ਹੈ, ਗੁਰੂ ਦੀ ਕਿਰਪਾ ਵਰਤਦੀ ਜੇ। ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ। ਅਤੀ ਸਤਿਕਾਰਯੋਗ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਅਪਾਰ ਕਿਰਪਾ ਵਰਤਦੀ ਹੈ, ਰੋਜ਼ਾਨਾ ਵਰਤਦੀ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ, ਹੈ ਤੇ ਉਹਦੀ ਨਦਰ ਹੈ, ਉਹਦੀ ਨਦਰ ਦਾ ਹੀ ਸਦਕਾ ਤੁਸੀਂ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ। ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮੇਂ ਚੋਂ ਸਮਾਂ ਕੱਢਣਾ ਪੈਂਦਾ ਹੈ। ਕਈ ਵਾਰ ਬੰਦਾ ਯਤਨ ਤੇ ਕਰਦਾ ਹੈ, ਤਿਆਰ ਹੋਇਆ ਹੀ ਰਹਿ ਜਾਂਦਾ ਹੈ, ਗੱਡੀ 'ਚ ਬੈਠਾ ਫਿਰ ਉਤਰਨਾ ਪੈ ਜਾਂਦਾ ਹੈ। ਇਹ ਤੇ ਮੇਰੇ ਗੁਰੂ ਦੀ ਨਦਰ ਵਰਤਦੀ ਹੈ, ਤੁਸੀਂ ਰੋਜ਼ਾਨਾ ਉਹਦੀ ਕਿਰਪਾ ਦਾ ਸਦਕਾ ਕਦਮ ਕਦਮ ਚੱਲ ਕੇ ਗੁਰੂ ਪਿਆਰੇ ਗੁਰਸਿੱਖਾਂ ਦੀ ਸੰਗਤ ਵਿੱਚ ਆ ਕੇ ਰੋਜ਼ਾਨਾ ਬੈਠਦੇ ਹੋ, ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਹੋ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੋਂ ਤੇ ਆਦ ਭਗਤਨ ਸੇਤੀ ਗੋ ਸਟੇ ਜੋ ਕੀ ਨੋ ਸੋ। ਇੱਥੇ ਸੌਦਾ ਘਾਟੇ ਵਾਲਾ ਤੇ ਹੈ ਹੀ ਕੋਈ ਨਹੀਂ ਹੈ, ਚਾਹੇ ਮਨ ਲੱਗਾ ਹੈ ਚਾਹੇ ਨਹੀਂ ਲੱਗਾ, ਪਰ ਇਹ ਗੱਲ ਜ਼ਰੂਰੀ, ਇੱਥੇ ਘਾਟਾ ਨਹੀਂ, ਇੱਥੇ ਵੱਧਦਾ ਹੀ ਜਾਂਦਾ ਹੈ, ਇੱਥੇ ਘਾਟੇ ਵਾਲਾ ਸੌਦਾ ਨਹੀਂ ਹੈ। ਜੇ ਕਿਧਰੇ ਕਥਾ ਕੀਰਤਨ ਵਿੱਚ ਅੰਦਰ ਦਾ ਟਕਾ ਕਈ ਵਾਰ ਨਹੀਂ ਵੀ ਬਣਦਾ, ਜਾਂ ਕਥਾ ਕਰਦਿਆਂ ਵੀ ਕਈ ਵਾਰ ਮੇਰੇ ਵਰਗੇ ਮੂਰਖ ਦਾ ਟਕਾ ਨਹੀਂ ਬਣਿਆ, ਜਾਂ ਸੰਗਤ ਵਿੱਚ ਅਰਬੀ ਬਾਣੀ ਦਾ ਕੀਰਤਨ ਸੁਣਦਿਆਂ ਸੁਰਤ ਨਹੀਂ ਟਿੱਕੀ, ਪਰ ਸਮਾਂ ਬੇਅਰਥ ਕਦਾਚਿਤ ਨਹੀਂ ਹੁੰਦਾ। ਸਮਾਂ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਸਹਿਜੇ ਸਹਿਜੇ ਕਿਰਪਾ ਕਰਦੇ ਨੇ। ਕਈ ਵਾਰ ਬਹੁਤੀ ਬਾਤ ਇਹ ਹੁੰਦੀ ਹੈ ਵੀ ਗੁਰਦੁਆਰੇ ਗਏ ਹਾਂ, ਵੀ ਸੰਗਤ ਵਿੱਚ ਬੈਠੇ ਕਥਾ ਕੀਰਤਨ ਦੀ ਸਮਝ ਨਹੀਂ ਆਈ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੰਗਤ ਵਿੱਚ ਆਇਆ ਹੋਇਆ ਪ੍ਰਾਣੀ ਆਖੋ ਗੱਜ ਕੇ ਸਤਨਾਮ ਸ਼੍ਰੀ। ਹਾਂਜੀ, ਸੰਗਤ ਵਿੱਚ ਆਇਆ ਹੋਇਆ ਕੋਈ ਵੀ ਮਾਈ ਭਾਈ ਕਦੇ ਵੀ ਖਾਲੀ ਨਹੀਂ ਜਾਂਦਾ, ਸੰਗਤ ਵਿੱਚ ਆ ਕੇ ਗੁਰੂ ਕੀ ਕਿਰਪਾ ਪ੍ਰਾਪਤ ਹੋਇਆ ਹੀ ਹੋਇਆ ਕਰਦੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਤ ਬੜਾ ਪਿਆਰਾ ਲਿਖਿਆ ਜੇ, ਉਹ ਕਹਿੰਦੇ ਸਾਧ ਸੰਗ ਦ੍ਰਿਸ਼ਟ ਦਰਸ਼ਕ ਹੈ ਬ੍ਰਹਮ ਧਿਆਨ, ਸੋਈ ਤੋ ਆ ਸਾਧ ਸੰਗ ਦ੍ਰਿਸ਼ਟ ਵਿਕਾਰ ਹੈ। ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ, ਸੋਈ ਤੋ ਆ ਸਾਧ ਸੰਗ ਬਾਦ ਅਹੰਕਾਰ ਹੈ। ਕਹਿੰਦੇ ਸਾਧ ਸੰਗਤ ਵਿੱਚ ਆਏ, ਦ੍ਰਿਸ਼ਟੀ ਨਾਲ ਗੁਰੂ ਦੇ ਦਰਸ਼ਨ ਹੋਏ, ਸੰਗਤਾਂ ਦੇ ਦਰਸ਼ਨ ਹੋਏ, ਤੁਸੀਂ ਵਾਪਸ ਘਰਾਂ ਨੂੰ ਵੀ ਜਾਣਾ ਹੈ, ਰੋਜ਼ਾਨਾ ਜਾਂਦੇ ਹੋ, ਪਰ ਦ੍ਰਿਸ਼ਟੀ ਵਿੱਚ ਫਿਰ ਗੁਰੂ ਦਾ ਧਿਆਨ ਰਹਿੰਦਾ। ਜਿਹੜੇ ਬਚਨ ਸੁਣ ਕੇ ਜਾਂਦੇ ਹੋ ਗੁਰਦੁਆਰਿਓ, ਤੁਹਾਡੀ ਸੁਰਤੀ ਵਿੱਚ ਉਹ ਜਿਹੜੇ ਯਾਦ ਰਹਿੰਦੇ ਨੇ, ਕੋਈ ਨਾ ਕੋਈ ਬੋਲ ਜ਼ਿਆਦਾ ਰਹਿੰਦਾ। ਕਈ ਵਾਰ ਇਵੇਂ ਵੀ ਹੁੰਦਾ ਹੈ, ਜਿਹੜਾ ਅੰਮ੍ਰਿਤ ਬਾਣੀ ਸਰਵਣ ਕਰਕੇ ਜਾਂਦੇ ਹੋ, ਰਾਤ ਸੁੱਤੇ ਪਿਆ ਹੀ ਯਾਦ ਆ ਜਾਂਦਾ, ਅੱਜ ਕੀਰਤਨ ਵਿੱਚ ਆਹ ਪ੍ਰਵਾਹ ਚੱਲਿਆ ਸੀ, ਸਹਿਜੇ ਸਹਿਜੇ ਸੁਰਤ ਟਿਕਦੀ ਹੈ। ਅਗਰ ਸੰਗਤ ਵਿੱਚ ਨਾ ਆਏ ਹੋਏ, ਬੰਦਾ ਹੋਰ ਥਾਵਾਂ 'ਤੇ ਚਲਾ ਜਾਵੇ ਤਾਂ ਨੇਤਰਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ। ਦੂਜਾ ਬੋਲ ਕਹਿੰਦੇ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ, ਸੋਈ ਤੋ ਆ ਸਾਧ ਸੰਗ ਬੇਖਮ ਆਹਾਰ ਹੈ। ਭਈ ਸਾਧ ਸੰਗਤ ਵਿੱਚ ਆ ਕੇ ਬ੍ਰਹਮ ਦਾ ਗਿਆਨ ਮਿਲ ਜਾਂਦਾ, ਬ੍ਰਹਮ ਗੁਰੂ ਦੇ ਸ਼ਬਦ ਹੈ, ਸ਼ਬਦ ਦੁਆਰੇ ਬ੍ਰਹਮ ਦਾ ਗਿਆਨ ਮਿਲ ਜਾਂਦਾ, ਸੰਗਤ ਤੋਂ ਬਿਨਾਂ ਹੰਕਾਰੀ ਬਣ ਜਾਂਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਸਾਧ ਸੰਗ ਅਸਨ ਬਸਨ ਕੈ ਮਹਾ ਪ੍ਰਸਾਦ। ਇਹ ਤੇ ਜ਼ਰੂਰੀ ਗੱਲ ਹੈ ਨਾ, ਸੰਗਤ ਵਿੱਚ ਆਇਆ ਕਥਾ ਕੀਰਤਨ ਚਾਹੇ ਸਮਝ ਨਹੀਂ ਆਈ, ਤੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਕੜਾਹ ਪ੍ਰਸ਼ਾਦ ਜੀ ਦੇਗ ਤੇ ਬੈਠੇ ਨੇ, ਤੇ ਮੱਥਾ ਟੇਕ ਕੇ ਦੇਗ ਤਾਂ ਲੈਂਦੇ ਹੀ ਹੋ ਨਾ। ਇਹ ਕੀ ਹੈ, ਗੁਰੂ ਕੀ ਬਖਸ਼ਿਸ਼ ਹੈ, ਜਿਹਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਦੇਗ ਦੀ ਮਹਾਨਤਾ ਹੀ ਦੱਸੀ ਹੈ, ਜਿਹਦੇ ਵਿੱਚ ਬੜੀਆਂ ਵੱਡੀਆਂ ਕਲਾ ਵਰਤਦੀਆਂ ਨੇ। ਹੁਣ ਤੇ ਸਾਡਾ ਸੁਭਾਅ ਹੀ ਐਸਾ ਬਣ ਗਿਆ ਵੀ ਮੇਰੇ ਵਰਗਾ ਵੀ ਕਹਿੰਦੇ ਜੀ ਸਵਾਈ ਜੀ ਦਿਓ, ਇਹਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਇਹਦੇ ਵਿੱਚ ਬੜੀਆਂ ਕਿਰਪਾ ਵਰਤਦੀਆਂ ਨੇ। ਤੇ ਜਦੋਂ ਦੇਗ ਮਿਲ ਗਈ ਹੈ, ਗੁਰੂ ਦੀ ਕਿਰਪਾ ਮਿਲ ਗਈ ਹੈ, ਰਸਨਾ ਚੋਂ ਨਿਕਲ ਆਇਆ ਸਤਨਾਮ ਸ਼੍ਰੀ, ਤੇ ਖਾਲੀ ਕਿੱਥੋਂ ਚਲੇ ਗਏ। ਸੋਈ ਤੋ ਆ ਸਾਧ ਸੰਗ ਬਿਖਮ ਆਹਾਰ ਹੈ, ਦੁਰਮਤ ਜਨਮ ਮਰਨ ਹੋਇਆ ਸਾਧ ਸੰਗ ਗੁਰਮਤ ਸਾਧ ਸੰਗ ਮੁਕਤ ਦੁਆਰ ਹੈ। ਭਈ ਸਾਧ ਸੰਗਤ ਵਿੱਚ ਐਸੀ ਐਸੀ ਕਿਰਪਾ ਵਰਤਦੀ ਹੈ, ਮੁਕਤੀ ਦੇ ਦਰਵਾਜ਼ੇ ਖੁੱਲ੍ਹ ਜਾਂਦੇ। ਮੈਂ ਸਵੇਰੇ ਇੱਕ ਕਵਿਤ ਪੜ੍ਹ ਰਿਹਾ ਸੀ, ਮੈਨੂੰ ਬੜਾ ਪਿਆਰਾ ਕਵਿਤ ਲੱਗਦਾ ਹੈ।
ਕਹਿੰਦੇ ਕਾਹੋ ਦਸ਼ਾ ਕੈ ਪਾਵਣ ਗਵਣ ਕੈ ਵਰਖਾ ਹੈ। ਹਾਂਜੀ ਹਵਾ ਚੱਲਦੀ ਹੈ ਨਾ, ਹਵਾ ਚੱਲਣ ਦੇ ਨਾਲ ਬੱਦਲ ਆਉਂਦੇ ਨੇ, ਉਹਨੂੰ ਕਹਿੰਦੇ ਪੁਰਾ। ਪੁਰੇ ਦੇ ਨਾਲ ਕੀ ਹੁੰਦਾ, ਮੀਂਹ ਮੌਲੇ ਧਾਰ ਪੈਂਦਾ। ਬਜ਼ੁਰਗ ਕਿਆ ਕਰਦੇ ਸੀ, ਕਈ ਵਾਰ ਐਸੀ ਹਵਾ ਚੱਲਦੀ ਜਿਹਨੂੰ ਕਹਿੰਦੇ ਪੱਛੋਂ, ਉਹ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ। ਹਵਾ ਤੇ ਹਵਾ ਹੀ ਹੈ ਨਾ, ਪਰ ਹਵਾ ਹਵਾ ਦੇ ਵਿੱਚ ਫਰਕ ਆ ਗਿਆ, ਹਵਾ ਹਵਾ ਵਿੱਚ ਫਰਕ ਆ ਗਿਆ, ਸੰਗਤ ਸੰਗਤ ਵਿੱਚ ਫਰਕ ਪੈਦਾ ਹੋ ਜਾਣਾ ਹੈ। ਕਹਿੰਦੇ ਕਾਹੂ ਦਸ਼ਾ ਕੋ ਪਵਨ ਹਵਾ ਗਵਣ ਕੈ ਚੱਲਦੀ ਹੈ, ਵਰਖਾ ਹੈ। ਕਾਹੂ ਦਸ਼ਾ ਕੋ ਪਵਨ ਹਵਾ ਬਾਦਰ ਬਿਲਲਾਤ ਹੈ, ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਅਗਲਾ ਬੋਲ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਾਹੂ ਦਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਣ ਕੀਏ, ਕਾਹੂ ਜਲ ਪਾਣ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਣ ਵਿਆਪੇ ਬਿਰਥਾ ਬਿਲਾਤ ਹੈ। ਕਈ ਜਗ੍ਹਾ ਦਾ ਐਸਾ ਵਧੀਆ ਪਾਣੀ ਹੈ, ਤੁਸੀਂ ਘਰਾਂ ਵਿੱਚ ਫਿਲਟਰ ਲਵਾਏ ਨੇ, ਕਹਿੰਦੇ ਜੀ ਫਿਲਟਰ ਵਾਲਾ ਪਾਣੀ ਪੀਣਾ, ਦੂਜਾ ਪਾਣੀ ਪੀਏ ਰੋਗੀ ਬਣ ਜਾਈਦਾ। ਚੰਗਾ ਪਾਣੀ ਪੀਣ ਦੇ ਨਾਲ ਦੇਹ ਰੋਗਤਾ ਮਿਲ ਜਾਂਦੀ। ਕਹਿੰਦੇ ਪਾਣੀ ਪਾਣੀ ਵਿੱਚ ਫਰਕ ਹੈ, ਇੱਕ ਉਹ ਪਾਣੀ ਹੈ ਜਿਹੜਾ ਸਰੀਰ ਨੂੰ ਰੋਗੀ ਕਰ ਦਿੰਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਕਾਹੂ ਗ੍ਰਹਿ ਕੀ ਆਗਣ ਪਾਕ, ਕਾਹੂ ਗ੍ਰਹਿ ਕੀ ਆਗਣ ਪਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਆਗਣ ਪਵਣ ਜਰਾਤ ਹੈ। ਕਹਿੰਦੇ ਘਰਾਂ ਵਿੱਚ ਅੱਗ ਬਲਦੀ ਹੈ, ਲੰਗਰ ਪਾਣੀ ਤਿਆਰ ਹੁੰਦਾ ਹੈ, ਜਿਹਦੇ ਨਾਲ ਬੰਦਾ ਤ੍ਰਿਪਤ ਹੁੰਦਾ ਹੈ। ਅਗਰ ਅੱਗ ਕਾਬੂ ਤੋਂ ਬਾਹਰ ਚਲੀ ਜਾਵੇ ਤਾਂ ਬੜੀਆਂ ਬੜੀਆਂ ਬਿਲਡਿੰਗਾਂ ਨੂੰ ਸਾੜ ਕੇ ਖਾਕ ਕਰ ਦਿੰਦੀ। ਅੱਗ ਤਾਂ ਅੱਗ ਹੀ ਹੈ, ਪਾਣੀ ਤਾਂ ਪਾਣੀ, ਹਵਾ ਹਵਾ ਵਿੱਚ ਫਰਕ ਹੈ, ਪਾਣੀ ਪਾਣੀ ਵਿੱਚ ਫਰਕ ਪੈ ਗਿਆ, ਅੱਗ ਅੱਗ ਵਿੱਚ ਫਰਕ ਪੈ ਗਿਆ। ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਕਾਹੂ ਕੀ ਸੰਗਤ ਮਿਲ, ਆ ਤੁਹਾਡੇ ਵਰਗਿਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ। ਕਾਹੂ ਕੀ ਸੰਗਤ ਮਿਲ, ਜੀਵਨ ਮੁਕਤ ਭਏ, ਕਾਹੂ ਕੀ ਸੰਗਤ ਮਿਲ, ਜਮ ਪੁਰ ਜਾਤ ਹੈ। ਆ ਤੁਹਾਡੇ ਵਰਗੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਜਿੱਥੇ ਨਾਮ ਹੋਵੇ ਜੀਵਨ ਮੁਕਤ ਹੋ ਜਾਂਦਾ। ਕਈਆਂ ਦੀ ਐਸੀ ਸੰਗਤ ਮਿਲ ਜਾਵੇ ਰੱਬ ਤੋਂ ਟੁੱਟਿਆ ਹੋਇਆ ਦੀ, ਉਹ ਜਮਾਂ ਦੀ ਪੁਰੀ ਵਿੱਚ ਲੈ ਜਾਂਦੇ ਨੇ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਰੋਜ਼ਾਨਾ ਗੁਰੂ ਬਾਬਾ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋ। ਇਹ ਗੁਰੂ ਕੀ ਕਿਰਪਾ ਖਾਲਸਾ ਜੀ, ਰੋਜ਼ਾਨਾ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਚੱਲਦੀ ਹੈ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਕਿਰਪਾ ਵਰਤ ਰਹੀ ਹੈ। ਸਾਹਿਬ ਜੀ ਜਿਵੇਂ ਕਿਰਪਾ ਕਰਦੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਤੁਹਾਡੀ ਇਕਾਗਰਤਾ ਬਣ ਗਈ ਹੈ, ਹੋਰ ਬਣ ਜਾਵੇਗੀ।

ਝੱਜੇ ਅੱਖਰ ਦੁਆਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਝੂਰ, ਝੂਰ ਦਾ ਅਰਥ ਹੈ ਜੀ ਚਿੰਤਾ, ਫਿਕਰ, ਜਿਹਨੂੰ ਕਹਿੰਦੇ ਟੈਨਸ਼ਨ। ਅਚਾਨਕ ਆ ਜਾਂਦਾ ਹੈ ਬੰਦਾ ਉਸ ਚਿੰਤਾ ਦੇ ਵਿੱਚ, ਸਰੀਰ ਘਟਦਿਆਂ ਘਟਦਿਆਂ ਘਟ ਜਾਂਦਾ। ਚਿੰਤਾ ਇੱਕ ਐਸਾ ਰੋਗ ਹੈ ਜੀ, ਜਿਵੇਂ ਲੱਕੜੀ ਨੂੰ ਘੁਣ ਖਾਂਦਾ ਹੈ ਨਾ, ਲੱਕੜੀ ਵੇਖਣ ਨੂੰ ਤਾਂ ਬਾਹਰੋਂ ਬੜੀ ਵਧੀਆ ਚੰਗੀ ਲੱਗਦੀ ਹੈ, ਉਹ ਘੁਣ ਇੱਕ ਕੀੜਾ ਹੁੰਦਾ ਹੈ, ਉਹ ਸਹਿਜੇ ਕੀ ਹੁੰਦਾ ਵੀ ਲੱਕੜੀ ਨੂੰ ਖਾਂਦਿਆਂ ਖਾਂਦਿਆਂ ਅੰਦਰੋਂ ਖੋਖਲਾ ਕਰ ਜਾਂਦਾ। ਇਹ ਜਿਹੜੀ ਚਿੰਤਾ ਹੈ, ਚਿੰਤਾ ਦਾ ਐਸਾ ਰੋਗ ਹੈ, ਵੇਖਣ ਨੂੰ ਤਾਂ ਬੰਦਾ ਬੜਾ ਵਧੀਆ ਉੱਪਰੋਂ ਉੱਪਰੋਂ ਲੱਗਦਾ ਹੈ, ਪਰ ਕਹਿੰਦੇ ਜਿਹੜਾ ਚਿੰਤਾ ਦਾ ਕੀੜਾ ਹੈ ਨਾ, ਅੰਦਰੋਂ ਅੰਦਰੋਂ ਬੰਦੇ ਨੂੰ ਲੱਕੜ ਦੀ ਤਰ੍ਹਾਂ ਖੋਖਲਾ ਕਰ ਦਿੰਦਾ। ਕਈ ਵਾਰ ਖਾਲਸਾ ਜੀ ਸਾਨੂੰ ਬਾਹਰੋਂ ਬੰਦੇ ਦੀ ਲਿੰਬਾ ਪੋਚੀ ਵੇਖ ਕੇ, ਉਹਦਾ ਟੌਰ ਸ਼ੌਰ ਵੇਖ ਕੇ, ਗੱਡੀ ਗੁੱਡੀ ਜੀ ਵੇਖ ਕੇ, ਘਰ ਬਾਹਰ ਦੇ ਦਰਵਾਜ਼ੇ ਵੇਖ ਕੇ ਆਪਾਂ ਕਹਿ ਦਿੰਦੇ ਸੁਭਾਵਕ ਲੈ ਭਈ ਵਾਹ ਭਈ ਵਾਹ, ਇਹ ਤੇ ਚਿੰਤਾ ਤੋਂ ਰਹਿਤ ਹੀ ਹੈ, ਨੈਣੀ ਨੇਤਰਾਂ ਕਰਕੇ ਬੜਾ ਸੁਖੀ ਲੱਗਦਾ ਹੈ। ਪਰ ਜਦੋਂ ਥੋੜਾ ਜਿਹਾ ਉਹਨੂੰ ਹਿਲਾ ਕੇ ਪੁੱਛੀਏ ਭਾਈ ਸੱਜਣਾ ਕੀ ਹਾਲ ਚਾਲ ਹੈ, ਤੇ ਉਹ ਭੁੱਬਾ ਮਾਰ ਕੇ ਰੋ ਪੈਂਦਾ, ਕਹਿੰਦਾ ਮੇਰੇ ਵਰਗਾ ਦੁਖੀ ਕੋਈ ਨਹੀਂ ਹੈ, ਇਹਨਾਂ ਬੋਲਾਂ ਨੂੰ ਮੇਰੇ ਸਾਹਿਬਾਂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ। ਕਈ ਵਾਰ ਤੁਸੀਂ ਤੱਕਿਆ ਹੁੰਦਾ ਬੰਦਾ ਉੱਤੋਂ ਉਪਰਾ ਉਪਰਾ ਹੀ ਹੱਸਦਾ ਹੁੰਦਾ, ਹੱਸਣ ਨੂੰ ਜੀ ਬਿਲਕੁਲ ਨਹੀਂ ਕਰਦਾ ਹੁੰਦਾ, ਕਰਦਾ ਕਲੇਸ਼ ਹੀ ਐਸਾ ਹੁੰਦਾ, ਦੁਖੀ ਇੰਨਾ ਹੁੰਦਾ, ਚਿੰਤਾ ਵਿੱਚ ਇੰਨਾ ਹੁੰਦਾ। ਆ ਬਾਹਰੋਂ ਆਉਂਦਿਆਂ ਆਉਂਦਿਆਂ ਕੋਈ ਮਿਲ ਜਾਵੇ ਫਤਿਹ ਤੇ ਬੁਲਾਈ ਜਾਂਦੀ, ਪਰ ਉਹ ਹੱਸਦਾ ਉਪਰਾ ਉਪਰਾ ਜਿਹਾ, ਅੰਦਰ ਤੇ ਵੱਢ ਵੱਢ ਕੇ ਖਾ ਰਿਹਾ ਹੁੰਦਾ।

ਨਾ ਲੱਥੋ ਦੁੱਖ। ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਚਿੰਤਾ ਦਾ ਦੁੱਖ ਨਹੀਂ ਜਾਂਦਾ, ਦੁੱਖ ਹੈ ਚਿੰਤਾ, ਇਹ ਦੁੱਖ ਹੈ ਧੁੱਖ ਧੁਖੀ। ਜਿਵੇਂ ਕਿਧਰੇ ਗਿੱਲੇ ਗੋਹਿਆਂ ਦੀ ਅੱਗ ਬਾਲੀਏ, ਉਹ ਅੱਗ ਬਲਦੀ ਨਹੀਂ ਹੈ, ਉਹ ਧੂੰਆਂ ਕਰ ਜਾਂਦੀ ਹੈ, ਧੂੰਆਂ ਹੀ ਧੂੰਆਂ ਹੋ ਜਾਂਦਾ ਚਾਰ ਚੁਫੇਰੇ। ਕਹਿੰਦੇ ਅੰਦਰ ਤੇ ਚਿੰਤਾ ਦੀ ਧੁੱਖ ਧੁਖੀ ਧੁੱਖ ਰਹੀ ਹੈ। ਜਾਂ ਕੋ ਓਟ ਤੁਹਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲ ਬੜੇ ਪਿਆਰੇ ਨੇ। ਜਾਂ ਕੋ ਓਟ ਤੁਮਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ, ਜਾਂ ਕੋ ਦਇਆ ਕਰੋ ਤੁਮ ਆਪਣੀ ਸੇ ਸਹਾ ਭਲੇ ਭਗਵੰਤਾ, ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜੀ। ਜਦੋਂ ਗੁਰੂ ਦੀ ਟੇਕ ਆਪਾਂ ਚਿੰਤਾ ਹੁੰਦੀ ਆ ਕਿ ਭਾਈ ਸਾਹਿਬ ਜੀ ਤੋਂ ਅਰਦਾਸ ਕਰਾਉਣੇ ਆ, ਕਈ ਵਾਰ ਚੜ੍ਹ ਕਿਹੋ ਜਿਹੀਆਂ ਬਿਪਤਾ ਬਣ ਜਾਂਦੀਆਂ ਨੇ, ਜਿਹਨੂੰ ਕਹਿੰਦੇ ਔਖੀ ਘੜੀ ਨਾ, ਇਹ ਕੀ ਚਿੰਤਾ ਹੀ ਆ ਨਾ, ਬੰਦੇ ਨੂੰ ਘੜੀ ਹੋ ਜੀ ਆ ਜਾਂਦੀ, ਉਹ ਲੰਘਾਉਣੀ ਔਖੀ ਹੋ ਜਾਂਦੀ ਹੈ। ਉਹ ਚਿੰਤਾ ਵਿੱਚ ਬੰਦਾ ਜਿਹੜਾ ਫਿਰ ਝੂਰਦਾ ਹੈ ਝੂਰਦਾ ਹੈ, ਫਿਰ ਜਦੋਂ ਸਾਰੇ ਆਸਰੇ ਖਤਮ ਹੋ ਜਾਂਦੇ ਨੇ, ਫਿਰ ਕਹਿੰਦਾ ਜੀ ਗੁਰਦੁਆਰੇ ਨਾ ਚੱਲੀਏ, ਗੁਰਦੁਆਰੇ ਨਾ ਚੱਲੀਏ। ਗੁਰਦੁਆਰੇ ਆਉਂਦਾ ਭਾਈ ਜੀ ਤੋਂ ਅਰਦਾਸ ਕਰਾਉਂਦਾ, ਕਿਉਂਕਿ ਮੇਰੇ ਗੁਰੂ ਦਾ ਬਿਰਧ ਹੈ ਨਾ, ਇੱਥੇ ਆ ਕੇ ਦੁਖੀਆਂ ਦੇ ਦੁੱਖ ਔਖੀਆਂ ਘੜੀਆਂ ਚਿੰਤਾ ਸਾਰੀਆਂ ਦੀਆਂ ਸਾਰੀਆਂ ਹਾਂਜੀ ਦੂਰ ਹੋ ਜਾਂਦੀਆਂ ਨੇ। ਗੁਰੂ ਔਖੀ ਘੜੀ ਵੇਖਣ ਨਹੀਂ ਦਿੰਦਾ, ਜਦੋਂ ਔਖੀ ਘੜੀ ਚਲੇ ਗਈ ਉਦੋਂ ਚਿੰਤਾ ਖਤਮ ਹੋ ਗਈ, ਇਹੀ ਤੇ ਚਿੰਤਾ ਹੈ ਨਾ। ਤੇ ਜਿਸ ਵੇਲੇ ਵਾਸਤਵ ਵਿੱਚ ਵੇਖਿਆ ਜਾਵੇ, ਸਮੇਂ ਸਮੇਂ ਮੁਤਾਬਕ ਕੋਈ ਬੰਦਾ ਜ਼ਰੂਰ ਕਵੇ ਕਿਸੇ ਨੂੰ ਬਹੁਤੀ ਹੈ ਕਿਸੇ ਨੂੰ ਥੋੜ੍ਹੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਹਦੇ ਵਿੱਚ ਥੋੜ੍ਹੀ ਮਾਇਆ ਉਹਨੂੰ ਵੀ ਚਿੰਤਾ, ਜਿਹਦੇ ਘਰ ਥੋੜ੍ਹੀ ਉਹਨੂੰ ਵੀ ਚਿੰਤਾ। ਦੋਹੋ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਇੱਕ ਹੋਰ ਬੋਲ ਵੀ ਸਾਹਿਬਾਂ ਦਾ ਆਉਂਦਾ ਹੈ, ਸਾਹਿਬ ਜੀ ਕਹਿੰਦੇ ਬੜੇ ਬੜੇ ਜੋ ਦੀਸੈ ਲੋਕ, ਆ ਪਹਿਲਾਂ ਹੀ ਬੋਲ ਮੈਂ ਕਿਹਾ ਨਾ, ਤਿੰਨ ਕੋ ਵਿਆਪੈ, ਗੱਜ ਕੇ ਬੋਲੋ ਤੁਸੀਂ, ਤਿੰਨ ਕੋ ਵਿਆਪੈ ਚਿੰਤਾ ਰੋਗ। ਮੇਰੇ ਗਰੀਬ ਨਿਵਾਜ ਕਹਿੰਦੇ ਆ, ਜਿਹੜੇ ਵੱਡੇ ਵੱਡੇ ਵੇਖਣ ਨੂੰ ਦਿਸਦੇ ਆ ਨਾ, ਚਿੰਤਾ ਦੇ ਰੋਗ ਚ ਖਾਂਦੇ ਪਏ ਨੇ, ਬੜੇ ਦੁਖੀ ਨੇ, ਵੇਖਣ ਨੂੰ ਸੁਖੀ ਲੱਗਦੇ ਨੇ। ਬੜੇ ਬੜੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਹੜੇ ਨਾਮ ਦੇ ਨਾਲ ਲਿਵ ਲਾ ਲੈਂਦੇ ਨੇ ਉਹ ਵੱਡੇ ਹੋ ਜਾਂਦੇ ਨੇ, ਚਿੰਤਾ ਖਤਮ ਹੋ ਜਾਂਦੀ ਹੈ। ਜਿਹੜੇ ਗੁਰੂ ਦੀ ਟੇਕ ਲੈ ਲੈਂਦੇ ਨੇ ਉਹਨਾਂ ਨੂੰ ਚਿੰਤਾ ਖਤਮ ਹੋ ਜਾਂਦੀ ਹੈ। ਇੱਕ ਤੁਹਾਡੇ ਨਾਲ ਬਚਨ ਸਾਂਝਾ ਕਰਾਂ, ਜਿਸ ਵੇਲੇ ਔਰੰਗੇ ਨੇ ਇਹ ਹੁਕਮ ਕੀਤਾ ਵੀ ਸਾਰੇ ਦੇ ਸਾਰੇ ਜਿੰਨੇ ਬ੍ਰਾਹਮਣ ਨੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਤਾਂ ਗੁਰੂ ਖਾਲਸਾ ਜੀ ਦੇਖੋ ਲਾਗੇ ਕਾਂਸ਼ੀ ਆਏ, ਆਗਰਾ ਲਾਗੇ, ਉੱਥੇ ਬਹੁਤ ਬ੍ਰਾਹਮਣ ਵੱਸਦੇ ਸੀ, ਦਿੱਲੀ ਵਿਖੇ ਬ੍ਰਾਹਮਣ ਬਹੁਤ ਸਨ, ਪਰ ਔਰੰਗੇ ਨੇ ਕਸ਼ਮੀਰ ਕਿਉਂ ਚੁਣਿਆ? ਕਿਉਂਕਿ ਕਸ਼ਮੀਰ ਦੇ ਵਿੱਚ ਅਮਰਨਾਥ ਦਾ ਮੰਦਰ ਹੈ ਤੇ ਉਹਦਾ ਜਿਹੜਾ ਪੁਜਾਰੀ ਹੈ ਉਹ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ, ਸਤਿਕਾਰ ਵਜਾਉਂਦਾ ਹੈ। ਜਿਵੇਂ ਅਸੀਂ ਧੰਨ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਹੈ ਉਹਦਾ ਹੁਕਮ ਸਾਰੇ ਮੰਨਦੇ ਨੇ, ਤੇ ਇਹੋ ਹਿੰਦੂ ਮਤ ਵਿੱਚ ਬਾਤ ਚੱਲਦੀ ਹੈ ਵੀ ਜਿਹੜਾ ਅਮਰਨਾਥ ਦੇ ਮੰਦਰ ਦਾ ਪੁਜਾਰੀ ਹੁਕਮ ਕਰ ਦੇਵੇ ਤਾਂ ਫਿਰ ਸਾਰੇ ਦੇ ਸਾਰੇ ਬਾਕੀ ਆਪਣੇ ਆਪ ਹੋ ਜਾਂਦੇ। ਕਸ਼ਮੀਰ ਦਾ ਇਲਾਕਾ ਤਾਂ ਚੁਣਿਆ ਗਿਆ, ਜਿਸ ਵੇਲੇ ਹੁਕਮ ਆਇਆ ਧਰਮ ਜਾਣ ਲੱਗਾ ਤੇ ਹੁਣ ਧਰਮ ਜਾਣ ਦੀ ਚਿੰਤਾ ਥੋੜ੍ਹੀ ਥੋੜ੍ਹੀ ਹੈ, ਬਹੁਤ ਵੱਡੀ ਚਿੰਤਾ ਹੈ। ਬੜਾ ਯਤਨ ਕੀਤਾ, ਕੋਈ ਹੱਲਾ ਨਹੀਂ ਲੱਗਦਾ ਵੀ ਕਿਸੇ ਢੰਗ ਦੇ ਨਾਲ ਸਾਡੀ ਚਿੰਤਾ ਖਤਮ ਹੋ ਜਾਵੇ। ਮੈਂ ਬਚਨ ਪੜ੍ਹੇ ਸੀ, ਜਾਂ ਕੋ ਓਟ ਤੁਮਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ, ਜਿਹੜਾ ਫਿਰ ਗੁਰੂ ਦੀ ਓਟ ਲੈ ਲੈਂਦਾ ਹੈ, ਗੁਰੂ ਦੀ ਟੇਕ ਲੈ ਲੈਂਦਾ ਹੈ, ਤੇ ਮੇਰਾ ਗੁਰੂ ਇੰਨਾ ਵੱਡਾ ਸਮਰੱਥ ਜੇ ਨਾ, ਉਹਦੀਆਂ ਸਾਰੀਆਂ ਚਿੰਤਾਵਾਂ ਗੁਰੂ ਦੂਰ ਕਰਦਾ, ਗੁਰੂ ਸਮਰੱਥ ਜੋ ਹੋਇਆ। ਫਿਰ ਦੇਖੋ ਉਹਨਾਂ ਨੂੰ ਕਹਿੰਦੇ ਇੱਕ ਆਵਾਜ਼ ਆਈ, ਜਿਵੇਂ ਵੀ ਹੋਇਆ ਵੀ ਜੇ ਤੁਹਾਡੀ ਚਿੰਤਾ ਦੁੱਖੜਾ ਦੂਰ ਕਰ ਸਕਦੇ ਨੇ ਤੇ ਇਸ ਵੇਲੇ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿੰਘਾਸਣ ਤੇ ਇਸ ਵੇਲੇ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੁਭਾਏ ਮਾਣ ਨੇ। ਅਗਰ ਤੁਹਾਡੀਆਂ ਦੁਖੀਆਂ ਦੀ ਬਾਂਹ ਫੜ ਸਕਦਾ ਤੇ ਕੇਵਲ ਉਹੀ ਗੁਰੂ ਫੜ ਸਕਦਾ ਹੈ
ਉਹਦੇ ਬਿਨਾ ਤੁਹਾਡਾ ਦੁੱਖ ਦੂਰ ਕੋਈ ਨਹੀਂ ਕਰ ਸਕਦਾ। ਜਿਸ ਵੇਲੇ ਉਹਨਾਂ ਨੇ ਆਵਾਜ਼ ਸੁਣੀ, ਪਰ ਇੱਕ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਚਾਰ ਚੁਫੇਰੇ ਮੁਗਲ ਫੌਜਾਂ ਫਿਰ ਰਹੀਆਂ ਨੇ, ਕਸ਼ਮੀਰ ਤੋਂ ਚੱਲ ਕੇ ਕਿਰਪਾ ਰਾਮ ਵਰਗੇ ਪੰਡਤਾਂ ਦਾ ਤਾਂ ਗੁਰੂ ਸਵਾਰੀ ਸੰਗਤ ਜੀ ਆਨੰਦਪੁਰ ਪਹੁੰਚਣਾ ਵੀ ਕਿਹੜਾ ਸੌਖਾ ਹੈ, ਐਸਾ ਕਠਿਨ ਰਸਤਾ ਹੈ, ਚਾਰ ਚੁਫੇਰੇ ਨਾਕਾਬੰਦੀ ਹੈ, ਮੁਗਲ ਫੌਜ ਫਿਰ ਰਹੀ ਹੈ, ਦੇਖੋ ਕਮਾਲ ਵੀ ਬਚਣਾ ਹੈ। ਉਸ ਮੰਦਿਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ, ਜਿਵੇਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ ਨਾ, ਤਿਵੇਂ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਨੂੰ ਆਪਣੀ ਬਾਰਗਾਹ ਵਿੱਚ ਲਾਇਆ, ਸਾਡਾ ਹੁਣ ਸਮਾਂ ਐਸਾ ਆ ਗਿਆ, ਔਖੀ ਘੜੀ ਆ ਗਈ ਹੈ, ਸਾਡਾ ਧਰਮ ਭ੍ਰਿਸ਼ਟਿਆ ਜਾ ਰਿਹਾ ਹੈ, ਤੇਥੋਂ ਬਿਨਾਂ ਸਾਡਾ ਮਦਦਗਾਰ ਕੋਈ ਨਹੀਂ ਹੈ। ਉਹਨਾਂ ਬੋਲਾਂ ਨੂੰ ਕਵੀ ਨੇ ਬੜਾ ਸੋਹਣਾ ਬੱਚਾ ਲਿਖਿਆ, ਕਹਿੰਦੇ ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਵੀ, ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਵੀ, ਸ਼੍ਰੀ

ਦਰਦ ਮੰਦਾਂ ਦੇ ਦਰਦ ਵਡਾਏ, ਜਿਹੜਾ ਉਸ ਦਰਦੀ ਦੇ ਕੋਲ ਆਣ ਪਹੁੰਚੇ, ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਦਰਦ ਕਹਾਣੀ ਸੁਣਾਉਣ ਪਹੁੰਚੇ, ਤਾਣੇ ਜ਼ੁਲਮ ਦੇ ਸਿਤਮ ਦੇ ਤਣੇ ਹੋਏ ਸਨ, ਖਬਰੇ ਕਿਹੜੇ ਤਰ੍ਹਾਂ ਤਾਣ ਲਾ ਕੇ ਪਹੁੰਚੇ। ਆਖੋ ਸਤਨਾਮ ਸ਼੍ਰੀ। ਦੇਖੋ ਬੋਲ ਕਵੀ ਨੇ ਲੈਣਾ ਕੱਢੀਆਂ ਸੋਹਣੀਆਂ ਲਿਖੀਆਂ ਨੇ, ਕਹਿੰਦੇ ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਵੀ ਸ਼੍ਰੀ ਅਨੰਦਪੁਰ ਆਣ ਪਹੁੰਚੇ, ਦਰਦ ਮੰਦਾਂ ਦੇ ਦਰਦ ਵੰਡਾਏ, ਜਿਹੜਾ ਉਸ ਦਰਦੀ ਦੀ ਕਰਨ ਪਹਿਚਾਣ ਪਹੁੰਚੇ, ਤਾਣੇ ਸਿਤਮ ਦੇ ਜ਼ੁਲਮ ਦੇ ਤਣੇ ਹੋਏ ਸਨ, ਖਬਰੇ ਕਿਸ ਤਰ੍ਹਾਂ ਲਾ ਕੇ ਤਾਣ ਪਹੁੰਚੇ। ਗੁਰੂ ਤੇਗ ਬਹਾਦਰ ਨੂੰ ਆਪ ਆਪਣੀ ਸਾਰੀ ਦਰਦ ਕਹਾਣੀ ਸੁਣਾਉਣ ਪਹੁੰਚੇ। ਜਦੋਂ ਬੰਦਾ ਦੁਖੀ ਹੁੰਦਾ, ਚਿੰਤਾ 'ਚ ਹੁੰਦਾ, ਫਿਰ ਦਰਦ ਕਹਾਣੀ ਸੁਣਾਉਂਦਾ ਹੀ ਆ ਨਾ। ਆ ਕੇ ਮੇਰੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਤੇ ਇੱਕ ਗੱਲ ਤੁਹਾਨੂੰ ਹੋਰ ਵੀ ਪਤਾ ਹੈ, ਜਿਸ ਬੰਦੇ ਦੇ ਚਿੰਤਾ ਹੋਵੇਗੀ ਉਹਦਾ ਚਿਹਰਾ ਮੁਰਝਾਇਆ ਹੋਵੇਗਾ, ਉਹਦਾ ਚਿਹਰਾ ਉਤਰਿਆ ਹੋਵੇਗਾ, ਉਹਦੇ ਬੁੱਲ ਸੁੱਕਦੇ ਹੋਣਗੇ, ਉਹਦੀਆਂ ਅੱਖਾਂ ਅੰਦਰ ਧੱਸੀਆਂ ਹੋਣਗੀਆਂ। ਇਹ ਚਿੰਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਮੇਰੇ ਗਰੀਬ ਨਿਵਾਜ ਨਾਵੇਂ ਪਾਤਸ਼ਾਹ ਜੀ ਨੇ ਉਹਨਾਂ ਵੱਲੇ ਬੜੇ ਗੌਹ ਨਾਲ ਤੱਕਿਆ, ਤਾਂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਮਹਾਰਾਜ ਚਿੰਤਾਵਾਂ ਔਖੀਆਂ ਦੋ ਘੜੀਆਂ ਨੂੰ ਦੂਰ ਕਰਨ ਵਾਲੇ। ਇੱਕ ਗੱਲ ਪੱਕੀ ਹੈ, ਜਦੋਂ ਸਾਰੇ ਆਸਰੇ ਮੁੱਕ ਜਾਣ, ਕੋਈ ਆਸਰਾ ਨਾ ਰਹਿ ਜਾਵੇ, ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਅਰਦਾਸ ਕਰਿਓ, ਸੱਚੇ ਪਾਤਸ਼ਾਹ ਬਲ ਛੁਟਕਿਓ ਬੰਧਨ ਪਰੇ, ਕਸ਼ੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਤੇ ਗੁਰੂ ਆਵਾਜ਼ ਦੇਵੇਗਾ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਇ। ਗੁਰੂ ਤੇਗ ਬਹਾਦਰ ਉੱਥੇ ਸਹਾਈ ਹੁੰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲ ਕੀ ਹੈ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਮੱਥਿਓਂ ਤਿਲਕ ਵੀ ਤਿਲਕ ਗਏ ਨੇ, ਅੱਧ ਮੋਏ ਜਨੇਊਆਂ ਚੋਂ ਜਾਨ ਨਹੀਂ ਰਹੀ, ਆਨਾ ਵਾਲਿਆ ਆਨੇ ਦੇ ਅਸੀਂ ਰਹਿ ਗਏ, ਸਾਡੀ ਅਣਖ ਨਹੀਂ ਰਹੀ, ਸਾਡੀ ਆਣ ਨਹੀਂ ਰਹੀ। ਸੱਚੇ ਪਾਤਸ਼ਾਹ ਮੱਥੇ ਦੇ ਤਿਲਕ ਨਜ਼ਰ ਸਾਡੇ ਕੋਈ ਨਹੀਂ ਜੇ ਆਉਂਦਾ, ਸਾਡੇ ਜਨੇਊ ਅੱਧੇ ਹੋ ਗਏ ਨੇ, ਆਨਾ ਵਾਲੇ ਆਨੇ ਦੇ ਅਸੀਂ ਰਹਿ ਗਏ, ਸਾਡੀ ਅਣਖ ਨਹੀਂ ਰਹੀ, ਸਾਡੀ ਆਣ ਨਹੀਂ ਰਹੀ, ਸਾਨੂੰ ਕੋਈ ਸ਼ਿਕਾਇਤ ਨਹੀਂ ਹੈ। ਦੇਸ਼ ਅੰਦਰ ਭਾਵੇਂ ਕੋਈ ਮਜ਼ਬ ਚਲਾਇਆ ਜਾਵੇ, ਮੱਕੇ ਮਦੀਨੇ ਨੂੰ ਹੋਣ ਸਿੱਜਦੇ, ਭਾਵੇਂ ਕਾਂਸੀ ਵੱਲ ਸੀਸ ਨਿਵਾਇਆ ਜਾਵੇ, ਗਰੀਬ ਨਿਵਾਜ ਐਪਰ ਜ਼ੁਲਮ ਹੈ, ਗਊ ਨੂੰ ਕਤਲ ਕਰਕੇ ਲਹੂ ਬ੍ਰਾਹਮਣ ਦੇ ਮੱਥੇ ਲਾਇਆ ਜਾਵੇ, ਹੇ ਸੱਚੇ ਪਾਤਸ਼ਾਹ ਜ਼ੁਲਮ ਹੋ ਗਿਆ ਜੇ। ਸਾਹਿਬ ਜੀ ਕਹਿਣ ਲੱਗੇ ਫਿਰ ਕੀ ਹੋਣਾ ਚਾਹੀਦਾ ਹੈ ਦੱਸੋ। ਕਹਿਣ ਲੱਗੇ ਸ਼ਹਿਣ ਸਾਹ ਸੱਚਿਆ ਪਾਤਸ਼ਾਹ ਸ਼ਹਿਣ ਸ਼ਾਹ, ਜੇ ਤੂੰ ਚਾਹੇ, ਜੇ ਤੂੰ ਚਾਹਵੇਂ ਨਾ ਤਾਂ ਸਾਡੇ ਤੇ ਕਿਰਪਾ ਵਰਤ ਜਾਂਦੀ ਹੈ, ਵਰਤ ਜਾਵੇਗੀ। ਜੇ ਤੂੰ ਚਾਹਵੇਂ ਸੱਚਿਆ ਸ਼ਹਿਣ ਸ਼ਾਹ, ਬੇੜਾ ਸਾਡਾ ਅਜੇ ਭਾਰ ਲੱਗ ਸਕਦਾ ਹੈ, ਸਾਡੇ ਦੁੱਖਾਂ ਭਰੇ ਮੁਸੀਬਤਾਂ ਤੇ ਸਾਗਰਾਂ ਚੋਂ ਤੇਰੇ ਬਿਨਾਂ ਕੋਈ ਬੇੜਾ ਸਾਡਾ ਪਾਰ ਨਹੀਂ ਉਹ ਕਰ ਸਕਦਾ ਸੱਚੇ ਪਾਤਸ਼ਾਹ, ਇਹ ਸਾਡੇ ਤੇ ਕਿਰਪਾ ਕਰ। ਫਿਰ ਕੀ ਹੋਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗੁਰਾਂ ਭੋਖਿਆ ਦੁਖੀਆਂ ਬ੍ਰਾਹਮਣਾਂ ਨੂੰ ਪੜਿਆ ਚਿਹਰਿਆਂ ਨੂੰ ਬੜੇ ਧਿਆਨ ਦੇ ਨਾਲ, ਤਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬ੍ਰਾਹਮਣੋ ਖੂਨੀ ਹੰਝੋ ਬ੍ਰਾਹਮਣੋ ਮਤ ਕੇਰੋ, ਬਣਨਾ ਕੁਝ ਨਹੀਂ ਰੋਣ ਰੁਆਣ ਦੇ ਨਾਲ, ਜੇਕਰ ਜੀਣਾ ਜੀਣਾ ਅਣਖ ਦੇ ਨਾਲ, ਜੇਕਰ ਮਰਨਾ ਮਰਨਾ ਛਾਣ ਦੇ ਨਾਲ। ਮੁਗਲ ਸ਼ਾਹੀ ਗਰੀਬਾਂ ਤੇ ਜ਼ੁਲਮ ਕਰਦੀ ਹੈ, ਧੱਕਾ ਕਰਦੀ ਹਿੰਦੁਸਤਾਨ ਦੇ ਨਾਲ। ਤੇ ਸਾਹਿਬਾਂ ਨੇ ਇੱਕ ਬੋਲ ਕਹਿ ਦਿੱਤੇ, ਕਹਿੰਦੇ ਜਦ ਤੱਕ ਔਲੀਆ ਕੋਈ ਦੇਵੇ ਦਾ ਜਾਣ, ਮੋਇਆਂ ਵਿੱਚ ਜਾਣ ਨਹੀਂ ਪਾਈ ਜਾ ਸਕਦੀ, ਕਿਸੇ ਮਾਤ ਪਸਵੀ ਦੇ ਖੂਨ ਵਜੋਂ ਖੂਨੀ ਅੱਗ ਬੁਝਾਈ ਨਹੀਂ ਜਾ ਸਕਦੀ। ਆਖੋ ਸਤਨਾਮ ਸ਼੍ਰੀ। ਆ ਕਿੱਡੀ ਵੱਡੀ ਚਿੰਤਾ ਬਣ ਗਈ ਜੇ, ਥੋੜੀ ਚਿੰਤਾ ਕਿਤੇ।
ਸਾਹਿਬ ਜੀ ਕਹਿਣ ਲੱਗੇ ਕਿਸੇ ਖੂਨੀ ਤਪਸਵੀ ਬਾਝੋਂ ਖੂਨੀ ਅੱਗ ਬੁਝਾਈ ਨਹੀਂ ਜਾ ਸਕਦੀ। ਇਹਨਾਂ ਚਿਰ ਨੂੰ ਕੀ ਹੋਇਆ? ਧੰਨ ਮੇਰੇ ਦਸਵੇਂ ਬਾਪੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਆ ਗਏ ਤੇ ਵੇਖਿਆ ਸਾਰਾ ਬੋਲ ਚਾਲ ਮੇਰੇ ਸਾਹਿਬਾਂ ਦੇ ਕੰਨਾਂ ਵਿੱਚ ਪਿਆ, ਦਰਦ ਕਹਾਣੀ ਸੁਣੀ ਤਾਂ ਕਹਿੰਦੇ ਨੇ ਬਾਲੜੀ ਉਮਰ ਬੋਲ

ਸ਼ਰੀਰ ਗੁਰੂ ਤੋਂ ਬਿਨਾਂ ਕੋਈ ਚਿੰਤਾ ਦੂਰ ਕਰੇਗਾ? ਅਜੇ 9 ਵਰਿਆਂ ਦਾ ਮੇਰਾ ਬਾਪੂ ਹੈ ਦਸ਼ਵੇਸ਼ ਪਾਤਸ਼ਾਹ, ਅਜੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਮੇਰੇ ਸ਼ੈਣ ਛਾਣ ਬੈਠਣਾ ਹੈ। ਆਪਾਂ ਜਿੰਨੇ ਵੀ ਆਏ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ, ਮੇਰਾ ਮਿੱਤਰ ਧਨ ਹੈ ਧਨ ਹੈ ਧਨ ਹੈ ਗੁਰੂ। ਬਾਲੜੀ ਉਮਰ, ਛੋਟੀ ਉਮਰ ਹੈ ਨਾ ਬਾਲੜੀ ਉਮਰ, ਬੋਲੇ ਗੋਬਿੰਦ ਰਾਏ, ਮੰਜ਼ਿਲ ਬਹੁਤੀ ਨੇੜੇ ਆਉਂਦੀ ਜਾਪਦੀ ਹੈ। ਸੁਣਿਆ ਹਾਲ ਪਿਤਾ ਜੀ ਬ੍ਰਾਹਮਣਾਂ ਦਾ, ਬੜੀ ਚੁੱਪ ਵੀ ਹੋਕ ਵਿਰਲਾਪਦੀ ਹੈ, ਜਿਨ੍ਹਾਂ ਮਾਰ ਮੁਕਾਇਆ ਜਿਉਂਦਿਆਂ ਨੂੰ ਮੌਤ ਖੱਪਣ ਔਰੰਗੇ ਦਾ ਨਾਪਦੀ ਹੈ। ਪੰਚਮ ਪਾਤਸ਼ਾਹ ਪਹਿਲਾਂ ਸ਼ਹੀਦ ਹੋਏ, ਹੁਣ ਤਾਂ ਵਾਰੀ ਪਿਤਾ ਜੀਓ ਆਪ ਦੀ ਹੈ। ਆਪਣੇ ਲਾਡਲੇ ਪੁੱਤਰ ਦੇ ਬਚਨ ਸੁਣ ਕੇ ਸਾਹਿਬਾਂ ਨੇ ਉਹਨਾਂ ਬ੍ਰਾਹਮਣਾਂ ਨੂੰ ਕਹਿ ਦਿੱਤਾ ਵੀ ਜਾਓ ਕਹਿ ਦਿਓ, ਔਰੰਗੇ ਨੂੰ ਕਹਿ ਦਿਓ ਆਨੰਦਾਂ ਦੀ ਪੁਰੀ ਵਿੱਚ ਧੰਨ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ। ਅਗਰ ਉਹ ਸਲਾਮ ਕਬੂਲ ਕਰ ਲੈਂਦੇ ਨੇ, ਅਸੀਂ ਆਪਣੇ ਆਪ ਹੀ ਸਾਰੇ ਧਰਮ ਛੱਡ ਦਿਆਂਗੇ, ਤੁਹਾਨੂੰ ਕੋਈ ਲੋੜ ਨਹੀਂ ਹੈ। ਔਰੰਗੇ ਕੋਲ ਖਬਰ ਪਹੁੰਚੀ, ਕਹਿਣ ਲੱਗਾ ਬਾਤ ਸੌਖੀ ਹੈ, ਅਗਰ ਇੱਕ ਦੇ ਕਰਦਿਆਂ ਸਾਰਾ ਹੀ ਹੋ ਜਾਵੇ ਤਾਂ ਫਿਰ ਸਾਰਿਆਂ ਕਰਨ ਦੀ ਜ਼ਰੂਰਤ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਜੀ, ਪਿਆਰ ਵਿੱਚ ਆਖੋ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ, ਆਵੇ ਧਾਏ ਸਭ ਥਾਈ ਹੋਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਹਿਬ। ਗਰੀਬ ਨਿਵਾਜ ਆਪਣੇ ਲਾਡਲੇ ਪੁੱਤਰ ਦੇ ਬਚਨ ਸੁਣ ਕੇ, ਹਾਂਜੀ ਦਿੱਲੀ ਚਾਂਦਣੀ ਚੌਂਕ ਹਜ਼ੂਰ ਪਹੁੰਚੇ, ਚੁੰਮਣ ਲਈ ਸ਼ਹੀਦੀ ਦਾ ਜਾਮ ਮਿੱਠਾ, ਗੁਰਾਂ ਨਾਲ ਮਨਸੂਰ ਤਬਰੇਜ ਪਹੁੰਚੇ, ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ। ਹੁਣ ਇੱਥੇ ਇੱਕ ਗੱਲ ਚੇਤਾ ਰੱਖ ਲਓ, ਜਿਸ ਗੁਰੂ ਦੇ ਸਿੱਖ ਕੋਲ ਨਾਮ ਹੋਵੇਗਾ ਉਹ ਦੁਖੀ ਵਿੱਚ ਦੁੱਖ ਨਹੀਂ ਮਨਾਵੇਗਾ। ਹੈ ਤੇ ਦੁਖੀ ਹੈ ਪਰ ਦੁੱਖ, ਹੁਣ ਸੀਸ ਤੇ ਆਰਾ ਚੱਲਣਾ ਕੋਈ ਦੁੱਖ ਛੋਟਾ ਥੋੜੀ ਹੈ, ਉਬਲਦੀ ਦੇਗ ਵਿੱਚ ਬਾਲਿਆ ਜਾਣਾ ਕੋਈ ਦੁੱਖ ਘੱਟ ਥੋੜੀ ਹੈ, ਰੂਹ ਵਿੱਚ ਸਾੜਿਆ ਜਾਣਾ ਕੋਈ ਦੁੱਖ ਘੱਟ ਥੋੜੀ ਹੈ, ਪਰ ਅੰਦਰ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨੇ ਇਹੋ ਸਿਖਾਇਆ ਹੈ, ਗੁਰੂ ਨੇ ਸ਼ਬਦ ਦੀ ਟੇਕ ਦਿੱਤੀ ਹੈ। ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ, ਗੁੱਸੇ ਨਾਲ ਜਲਾ ਦਿਓ, ਕਹਿਣ ਲੱਗਾ ਤਕੜਾ ਹੋਏ ਧਰਮ ਦੇ ਹੇਤੂ ਆ, ਤੇਰਾ ਧਰਮ ਦਾ ਕੋਠੜਾ ਢਹਿਣ ਲੱਗਾ, ਮਤੀ ਦਾਸ ਜਰਾ ਨਾ ਉਦਾਸ ਹੋਇਆ, ਭਾਣਾ ਮਨ ਕੇ ਸਖਤੀਆਂ ਸਹਿਣ ਲੱਗਾ, ਆਰਾ ਛਾਤੀ ਸ਼ਹੀਦ ਦਾ ਚੀਰ ਕੇ ਜਦੋਂ ਕੋਮਲ ਕਲੇਜੇ ਨਾਲ ਖਹਿਣ ਲੱਗਾ, ਉਛਲਿਆ ਖੂਨ ਕੇਸਰੀ ਪਏ ਛਟੇ, ਇਉਂ ਲਿਖ ਦਿੱਤਾ ਦੀਵਾਰ ਉੱਤੇ, ਕੋਈ ਹੋ ਨਹੀਂ ਸਕਦਾ ਸੰਸਾਰ, ਕੋਈ ਹੋ ਨਹੀਂ ਸਕਦਾ ਸੰਸਾਰ ਉੱਤੇ ਗੁਰੂ ਤੇਗ ਬਹਾਦਰ ਵਰਗਾ ਸੱਚਾ ਪਾਤਸ਼ਾਹ। ਧੰਨ ਗੁਰੂ ਤੇਗ ਬਹਾਦਰ ਵਰਗਾ ਸੰਸਾਰ ਤੇ ਕੋਈ ਹੋ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਤੀ ਦਾਸ ਵੀ ਧਰਮ ਲਈ ਸਤੀ ਹੋਇਆ, ਬਲਦੀ ਰੂਈ ਵਿੱਚ ਜੁੱਸਾ ਜਾਲਿਆ ਗਿਆ, ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਉਬਲੇ ਆਲੂਆਂ ਵਾਂਗ ਉਬਾਲਿਆ ਗਿਆ, ਤੇਗ ਚੁੱਕੀ ਜਲਾਦ ਨੇ ਤੇਗ ਉੱਤੇ ਭਾਣਾ ਮੂਲ ਨਾ ਰੱਬ ਦਾ ਟਾਲਿਆ ਗਿਆ, ਲੱਖੀ ਸ਼ਾਹ ਨੇ ਲੱਖਾਂ ਦਾ ਘਰ ਲੂਹ ਕੇ ਨਾਵੇਂ ਪਾਤਸ਼ਾਹ ਦਾ ਸਸਕਾਰ ਕੀਤਾ, ਸੀਸ ਜੈਤੈ ਗਰੀਬ ਨੇ ਚੁੱਕਿਆ ਸੀ, ਹੌਸਲਾ ਹੋਰ ਨਾ ਕਿਸੇ ਯਾਰ ਕੀਤਾ, ਸੀਸ ਪੁੱਜਾ ਆਨੰਦਪੁਰ, ਦਸਮ ਪਾਤਸ਼ਾਹ ਨੇ ਵੇਖ ਕੇ ਅਜਹਾਰ ਕੀਤਾ, ਨਾਵੇਂ ਪਾਤਸ਼ਾਹ ਨੇ ਸੀਸ ਦਾ ਚੱਪੂ ਲਾ ਕੇ ਬੇੜਾ ਹਿੰਦੁਸਤਾਨ ਦਾ ਪਾਰ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ।
ਦਸਮੇਸ਼ ਪਾਤਸ਼ਾਹ ਦੁਖੀ ਬ੍ਰਾਹਮਣਾਂ ਦੇ ਨੈਣੋ ਇੱਕ ਵੀ ਨਾ ਹੰਝੂ ਜਾਣ ਦਿੱਤਾ, ਸਫਰੀ ਆਪ ਤਾਂ ਜਤੀਮ ਹੋ ਗਿਆ, ਭਾਰਤ ਵਰਸ਼ ਜਤੀਮ ਨਾ ਹੋਣ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਆਪਾਂ ਗੁਰੂ ਕੋਲ ਆਉਣੇ ਆ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਨਾ ਸੁਖ ਵਿੱਚ ਗ੍ਰਸਤ ਦੇ, ਨਾ ਸੁਖ ਛੱਡ ਗਿਆ, ਚਿੱਤ ਹੈ ਵਿੱਚ ਵਿਚਾਰ ਦੇ ਸਤਿਗੁਰ ਸ਼ਰਨ ਪਿਆ। ਤਾਂ ਅੱਜ ਇਹੀ ਬੋਲ ਮੇਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਾਂ ਕੋ ਓਟ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ। ਇਹ ਗੁਰੂ ਅੱਗੇ ਅਰਦਾਸ ਕਰਨੀ ਹੈ, ਗਰੀਬ ਨਿਵਾਜ ਤੁਹਾਡਾ ਬਿਰਧ ਹੈ, ਨਿਰਪ ਕੰਨਿਆ ਕੇ ਕਾਰਨੇ। ਇੱਕ ਭਇਆ ਭੇਖ ਧਾਰੀ ਅਰਦਾਸ ਹੈ, ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮਣਾ ਨਾਸੈ। ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਹੁਣ ਕਾਮ ਨ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ। ਬੂੜ ਮੂਵੇ ਡੁੱਬ ਗਏ ਫਿਰ ਨੌਕਾ ਦੇਣੀ ਜੇ, ਬੂੜ ਮੂਵੇ ਨੌਕਾ ਮਿਲੇ ਕਹੋ ਕਾਹੇ ਚੜਾਵੋ, ਫਿਰ ਨਹੀਂ ਲੋੜ ਹੈ। ਇਹੀ ਬੋਲ ਤਾਂ ਨਾਮਦੇਵ ਜੀ ਨੇ ਕਹੇ ਸੀ, ਮੂਵੇ ਹੋਵੇ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ ਫਿਰ ਕੌਣ ਜਾਣੇਗਾ। ਫਿਰ ਗੁਰੂ ਸਾਖੀ ਰੂਪ ਹੋ ਕੇ ਵਰਤਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਝੱਜੈ ਝੂਰ, ਝੱਜੇ ਅੱਖਰ ਦੁਆਰੇ ਸਾਹਿਬ ਜੀ ਕਹਿੰਦੇ ਕਿਆ ਮਰੋ ਪ੍ਰਾਣੀ, ਕਿਉਂ ਭਾਈ ਮਰਦਾ ਹੈ। ਗੁਰੂ ਅੱਗੇ ਅਰਦਾਸ ਕਰ, ਗੁਰੂ ਚਿੰਤਾ ਦੂਰ ਕਰੇਗਾ। ਤਿੰਨੇ ਤਾਪ ਨਿਵਾਰ ਨਹਾਰਾ, ਬੋਲੋ ਤਿੰਨੇ ਤਾਪ ਨਿਵਾਰ ਨਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕਉ ਵਿਗਣ ਨਾ ਪਉ ਲਾਗੈ ਜਾਂ ਕੀ ਪ੍ਰਭ ਆਗੈ। ਅਰਦਾਸ ਉਹਦੇ ਅੱਗੇ ਅਰਦਾਸ ਕਰ, ਚਿੰਤਾ ਦੂਰ ਹੋਣ, ਕਿਉਂ ਦਾ ਬਿਰਧ ਹੈ ਨਾ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ। ਬੋਲੋ

ਤੂੰ ਸਮਰਾਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਸਦਾ ਜਾਂ ਸਦਾ ਨਾਨਕ ਕੀ ਅਰਦਾਸ ਨਹਿ ਚਿੰਤਾ ਮਾਤ ਪਿਤ ਭਰਾਤਾ ਹੈ ਨਹਿ ਚਿੰਤਾ ਕਛ ਲੋਕ ਕਹਿ ਨਹਿ ਚਿੰਤਾ ਬਣਤਾ ਸੁਤ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਮਾਂ ਬਾਪ ਦੀ ਵੀ ਚਿੰਤਾ ਹੈ ਰਿਸ਼ਤੇਦਾਰਾਂ ਦੀ ਵੀ ਚਿੰਤਾ ਹੈ ਸਾਹਿਬ ਜੀ ਕਹਿੰਦੇ ਉਹ ਸਾਰੀਆਂ ਚਿੰਤਾ ਕਰਨ ਵਾਲਾ ਮੇਰਾ ਗੁਰੂ ਹੈ ਰਿਜਕ ਦੀ ਚਿੰਤਾ ਹੈ ਰੋਜੀ ਦੀ ਚਿੰਤਾ ਹੈ ਸਾਹਿਬ ਜੀ ਕਹਿੰਦੇ ਨਾ ਉਹ ਵੀ ਨਹੀਂ ਕਰਨੀ ਸੈਲ ਪੱਥਰ ਮੈਂ ਬੋਲ ਦਿਓ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਬਸ ਸਾਹਿਬ ਜੀ ਕਹਿੰਦੇ ਚਿੰਤਾ ਨਾ ਕਰ ਗੁਰੂ ਦੇ ਅੱਗੇ ਅਰਦਾਸ ਕਰ ਦੇ ਵੇਖੇ ਹੁਕਮ ਚਲਾਏ ਉਹਦਾ ਹੁਕਮ ਚੱਲ ਰਿਹਾ ਉਹ ਦੇ ਰਿਹਾ ਹੈ ਉਹਦੇ ਹੁਕਮ ਨੂੰ ਮੰਨ ਜਿਉਂ ਜੀਆਂ ਕਾ ਰਿਜਕ ਪਿਆ ਜਿਵੇਂ ਜਿਵੇਂ ਰਿਜਕ ਉਹ ਦੇ ਰਿਹਾ ਹੈ ਨਿੰਨੈ ਨਦਰ ਕਰ ਜਾ ਦੇਖਾ ਦੂਜਾ ਕੋਈ ਨਾਹੀ ਸਾਹਿਬ ਜੀ ਕਹਿੰਦੇ ਬੜੇ ਗੌਰ ਨਾਲ ਦੇਖਿਆ ਜਾਵੇ ਤੇ ਮੇਰੇ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਦੂਸਰ ਹੋਏ ਤਾਂ ਸੋਝੀ ਪਾਏ ਉਸ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ ਇੱਕੋ ਰਵ ਰਿਹਾ ਸਭ ਥਾਈ ਇੱਕ ਵਸਿਆ ਮਨ ਮਾਹੀ ਜਦੋਂ ਗੌਹ ਨਾਲ ਦੇਖਿਆ ਜਾਵੇ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕੋ ਰਵ ਰਿਹਾ ਸਭ ਥਾਈ ਸਾਰੇ ਥਾਵਾਂ ਤੇ ਇੱਕੋ ਹੀ ਜੇ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਕੋਈ ਖਾਲੀ ਹੈ ਹੀ ਜਗ੍ਹਾ ਨਹੀਂ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀ ਆ ਸਾਰੀਆਂ ਲੱਕੜਾਂ ਚ ਅੱਗ ਹੈਗੀ ਆ ਨਾ ਸਾਰੀਆਂ ਲੱਕੜਾਂ ਚ ਅੱਗ ਹੈਗੀ ਜਾਂ ਨਹੀਂ ਹੈਗੀ ਹੈਗੀ ਹੈ ਛੁਪੀ ਹੋਈ ਹੈ ਸਾਰੇ ਦੁੱਧ ਦੇ ਵਿੱਚ ਘਿਓ ਹੈਗਾ ਛੁਪਿਆ ਹੋਇਆ ਲੈਣ ਵਾਸਤੇ ਯਤਨ ਕਰਨਾ ਪੈਂਦਾ ਤੁਹਾਨੂੰ ਪਤਾ ਹੈ ਸਗਲ ਦੁੱਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਨੀ ਘੱਟ ਘੱਟ ਮਾਧੋ ਜੀਆ ਸਾਹਿਬ ਜੀ ਕਹਿੰਦੇ ਉਹਨੂੰ ਬਾਹਰ ਨਾ ਲੱਭ ਬਾਹਰ ਹੈ ਜ਼ਰੂਰ ਹੈ ਜਰੇ ਜਰੇ ਵਿੱਚ ਹੈ ਪਰ ਜਿਹੜਾ ਬਾਹਰ ਹੈ ਨਾ ਉਹ ਤੇਰੇ ਅੰਦਰ ਵੀ ਹੈ ਨਵੇਂ ਪਾਤਸ਼ਾਹ ਜੀ ਦੇ ਹੀ ਬੋਲਨੇ ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਰਬ ਨਿਵਾਸੀ ਸਰਬ ਨਿਵਾਸੀ ਸਰਬ ਨਿਵਾਸੀ ਸਦਾ ਅਲੇਪਾ ਤੇਰੇ ਵਿੱਚ ਵੀ ਹੈ ਤੇ ਇੱਥੋਂ ਨਿਰਲੇਪ ਵੀ ਹੈ ਤੋ ਹੀ ਸੰਗ ਸਮਾਈ ਹੁਣ ਕਹਿੰਦੇ ਕਿਵੇਂ ਪੋਪ ਮਦ ਜਿਉਂ ਫੁੱਲ ਵਿੱਚ ਸੁਗੰਧੀ ਬਾਸ ਬਸਤ ਹੈ ਸ਼ੀਸ਼ੇ ਵਿੱਚ ਮੂਰਤ ਰੂਪ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ

ਭਰਮ ਕੀ ਤਾਈ ਜੈਸੇ ਤਿਲ ਬਾਸ ਬਾਸ ਲੀਜੀਐ ਤੇ ਕੁਸਮ ਸਹਿ ਤਾਂ ਤੇ ਹੋਤ ਹੈ ਫੁਲੇਲ ਜਤਨ ਕਹਿ ਜਾਨੀ ਹੈ ਜੈਸੇ ਤੋਂ ਉਟਾਏ ਦੂਧ ਜਾਮਣ ਜਮਾਏ ਮੱਖ ਸੰਜਮ ਸਹਿਤ ਕ੍ਰਿਤ ਪ੍ਰਗਟ ਕੈ ਮਾਨੀ ਹੈ ਜੈਸੇ ਕੂਆ ਖੋਦ ਕੈ ਬਸਦਾ ਤਸਾਏ ਕੋਰੀ ਲਾਚ ਕੋ ਬਹਾਏ ਡੋਰ ਕੜ ਜਲ ਆਨੀ ਹੈ ਗੁਰ ਉਪਦੇਸ਼ ਕੈਸੇ ਭਾਵਣੀ ਭਗਤ ਪਾਏ ਘਟ ਘਟ ਪੂਰਨ ਬ੍ਰਹਮ ਪਹਿਚਾਨੀ ਹੈ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ

ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ। ਸਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਟੰਚ ਫਜੂਲ ਦੇ ਧੰਦਿਆਂ ਵਿੱਚ ਦਿਨ ਰਾਤ ਨਾ ਗੁਜ਼ਾਰ ਦਿਆ ਕਰ, ਟੰਚ ਬਿਨਾਂ ਮਤਲਬ ਤੋਂ ਕਿਸੇ ਨੂੰ ਮਸ਼ਕਰੀਆਂ ਨਾ ਕਰਿਆ ਕਰ, ਟਿਚਰਾ ਨਾ ਕਰਿਆ ਕਰ। ਵੱਖ ਵੱਖ ਅਰਥ ਵਿਦਵਾਨਾਂ ਨੇ ਕੀਤੇ ਨੇ। ਚੇਤਾ ਰੱਖ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ, ਘੜੀ ਦੋ ਘੜੀਆਂ ਦੀ ਗੱਲ ਹੈ, ਖਲਜਗਣ ਵਿੱਚ ਪਿਆ ਹੋਇਆ ਤੈਨੂੰ ਰੱਬ ਚੇਤੇ ਨਹੀਂ ਆਉਂਦਾ, ਉੱਠ ਚੱਲਣਾ ਸੰਸਾਰ ਤੋਂ ਉੱਠ ਕੇ ਤੁਰ ਜਾਣਾ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋਆ, ਜਗ ਝੂਠਾ ਹੈ, ਬਾਬਾ ਭਾਈ ਆਇਆ ਹੈ ਇੱਥੋਂ ਉੱਠ ਕੇ ਚਲੇ ਜਾਣਾ। ਉੱਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ, ਇੱਥੇ ਕੀ ਚਿਰ ਨਹੀਂ ਲੱਗਣਾ, ਇੱਥੋਂ ਜਾਣਾ ਪੈ ਜਾਣਾ ਹੈ, ਘੜੀ ਮੋਹਤ ਕੀ ਉੱਠ ਚੱਲਣਾ। ਇੱਕ ਮੇਰੇ ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ ਘੜੀ ਮੋਹਤ ਕਾ ਪ੍ਰਹੁਣਾ ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ, ਉੱਠ ਚੱਲਿਆ ਪੁਛਤਾਇਆ ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਦੀ ਪਾਹੇ। ਘੜੀ ਮੋਹਤ ਕਾ ਪਾਉਣਾ, ਪਾਉਣਾ ਮੀਨਜ ਪ੍ਰਾਹੁਣਾ, ਘੜੀ ਦੋ ਘੜੀਆਂ ਪ੍ਰਾਹੁਣਾ ਆ, ਉਹਨੂੰ ਪਤਾ ਹੈ ਰਾਤ ਰਿਹਾ ਚਲੀ ਜਾਣਾ ਹੈ। ਗੁਰਦੇਵ ਮਹਾਰਾਜ ਕਿਰਪਾਲੂ ਜੀ ਕਹਿੰਦੇ ਨੇ ਇਹ ਮਾਤ ਲੋਕ ਚ ਹੈ ਪ੍ਰਾਹੁਣਾ, ਕਹਿੰਦਾ ਆ ਵੀ ਕੰਮ ਅੱਜ ਅੱਜ ਕਰ ਹੀ ਨਾ ਲਵਾਂ, ਰਾਤ ਪੈਂਦਿਆਂ ਪੈਂਦਿਆਂ ਆ ਵੀ ਕਰ ਹੀ ਨਾ ਲਵਾਂ, ਪਰ ਜਿਹੜਾ ਕਰਨਾ ਸੀ ਨਾ ਉਹਦੇ ਵੱਲੇ ਧਿਆਨ ਕੋਈ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਮਤ ਸ਼ਰਮਿੰਦਾ ਥੀ ਵੀ ਸਾਈ ਦਾ ਦਰਬਾਰ। ਸਾਹਿਬ ਜੀ ਕਹਿੰਦੇ ਅਸਲ ਵਿੱਚ ਜਿਹੜਾ ਕਰਨਾ ਸੀ ਉਹ ਤੇ ਉਹਦੇ ਵੱਲ ਧਿਆਨ ਨਹੀਂ ਹੈ, ਜਿਹੜਾ ਨਹੀਂ ਕਰਨਾ ਸੀ ਉਹਦੇ ਵੱਲੇ ਤੁਰਤ ਲੱਗੀ ਹੋਈ ਹੈ। ਲੱਖ ਲਸ਼ਕਰ ਲੱਗ ਵਾਚੇ ਨੇ ਜੇ ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਣ ਜਾਂ ਪਤ ਦੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ। ਸਾਹਿਬ ਜੀ ਕਹਿੰਦੇ ਸਭ ਕੁਝ ਵਿਅਰਥ ਚਲਾ ਜਾਂਦਾ, ਭਾਵੇਂ ਲੱਖਾਂ ਦਾ ਤੇਰਾ ਕਾਰੋਬਾਰ ਹੈ, ਠੀਕ ਹੋਣਾ ਚਾਹੀਦਾ ਹੈ। ਘੜੀ ਮੋਹਤ ਕਾ ਪਾਉਣਾ ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ, ਮੂਰਖ ਹੈ ਮਾਇਆ ਵਿੱਚ ਵਾਸ਼ਨਾ ਵਿੱਚ ਸਮਝਦਾ ਨਹੀਂ ਹੈ, ਦਿਨ ਵੀ ਗਿਆ ਰਾਤ ਵੀ ਗਈ। ਫਰੀਦਾ ਚਾਰ ਗਵਾਇਆ ਹੰਡਕੈ ਚਾਰ ਗਵਾਇਆ ਸਮ, ਲੇਖਾ ਰੱਬ ਮਗੇਸੀਆ ਤੂੰ ਆਵੋ ਕੇਰੇ ਕੰਮ, ਪਤਾ ਹੀ ਨਹੀਂ ਲੱਗਦਾ ਕਬੀਰ। ਕੀ ਨਹੀਂ ਪਤਾ ਲੱਗਦਾ ਜੀ? ਕਬੀਰ ਆਖੀ, ਥੋੜੀ ਜਿਹੀ ਬਿੰਦੀ ਲਾਉਣੀ ਹੈ ਅੱਖਾਂ, ਕਬੀਰ ਆਖੀ ਕੇਰੇ ਮਾ ਟੁਕੇ, ਚਮਕ ਦਿਓ ਅੱਖਾਂ, ਸਵਾਸ ਗਿਆ, ਅੱਖਾਂ ਚਮਕੀਆਂ ਸਵਾਸ ਗਿਆ, ਪਤਾ ਨਹੀਂ ਲੱਗਾ ਸਵਾਸ ਨਿਕਲ ਗਿਆ, ਅੱਖਾਂ ਚਮਕਦਿਆਂ ਚਮਕਦਿਆਂ ਹੀ ਉਮਰ ਲੰਘ ਗਈ, ਪਤਾ ਹੀ ਨਹੀਂ ਲੱਗਾ। ਕਬੀਰ ਆਖੀ ਕੇਰੇ ਮਾ ਟੁਕੇ, ਪਲ ਪੱਪਾ ਲੱਲਾ ਪਲ, ਦੋ ਵਾਰ ਪਲ।

0: ਜਿਵੇਂ ਭਾਈ ਸਾਹਿਬ ਸਵੇਰ ਨੂੰ ਨਗਾਰਾ ਵਜਾਉਂਦੇ ਆ ਨਾ,
1: ਬੜਾ ਸੋਹਣਾ ਲੱਗਦਾ ਹੈ, ਚੋਟ ਵੱਜਦੀ ਹੈ, ਕਹਿੰਦੇ ਜਮ ਏਦਾਂ ਚੋਟਾਂ ਮਾਰਦਾ ਰਿਹਾ ਜੀ, ਪਲ ਪਲ ਦੇ ਵਿੱਚ ਉਮਰ ਘਟਦਿਆਂ ਘਟਦਿਆਂ ਘਟਦੀ ਜਾ ਰਹੀ ਹੈ, ਆਖੀ ਕੇਰੇ ਮਾਟ ਕੇ ਪਲ ਪਲ ਗਈ ਮਿਹਾਏ, ਮੰਜਨ ਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਤਾਂ ਮਹਾਰਾਜ ਕਹਿੰਦੇ ਨੇ ਮਾਇਆ ਕਾਮ ਵਿਆਪਿਆ ਸਮਝੇ ਨਾਹੀਂ ਗਵਾਰ, ਉੱਠ ਚੱਲਿਆ ਪੁਛਤਾਇਆ, ਜਦੋਂ ਉੱਠ ਤੁਰਿਆ ਭਾਵ ਸਵਾਸ ਨਿਕਲ ਗਏ, ਤਾਂ ਜਮਾਂ ਨੂੰ ਦੇਖਦਾ ਹੈ, ਫਿਰ ਕਹਿੰਦਾ ਜੀ ਮੈਨੂੰ ਤਾਂ ਜਪ ਲੈਣਾ ਚਾਹੀਦਾ ਸੀ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ। ਜਦੋਂ ਪਛਤਾਤਾਪ ਹੁੰਦਾ ਬੰਦਾ ਕਹਿੰਦਾ ਨਾ ਜੀ ਆਹ ਕੰਮ ਤਾਂ ਕਰ ਲੈਣਾ ਚਾਹੀਦਾ, ਹੁਣ ਸਾਨੂੰ ਸੋਝੀ ਆ ਰਹੀ ਹੈ ਨਾ, ਸਾਨੂੰ ਉਹ ਸਮਾਉਣ ਤੋਂ ਪਹਿਲਾਂ ਵਾਹਿਗੁਰੂ ਜਪਣਾ ਚਾਹੀਦਾ, ਅੰਮ੍ਰਿਤ ਵੇਲਾ ਸੰਭਲਣਾ ਚਾਹੀਦਾ, ਨਿੱਤ ਨੇਮੀ ਹੋਣਾ ਚਾਹੀਦਾ, ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਕਿਉਂ ਅਸੀਂ ਰੋਜ਼ਾਨਾ ਦੇ ਨੇਮੀ ਪ੍ਰੇਮੀ ਹਾਂ। ਇਹ ਨਾ ਹੋਵੇ ਉੱਠ ਚੱਲਿਆ ਪੁਛਤਾਇਆ, ਕਦੋਂ ਭਰਿਆ ਵਸ ਜੰਦਾਰ, ਜਦੋਂ ਜੰਮਾਂ ਦੇ ਵਸ ਪੈ ਗਿਆ। ਸਾਹਿਬ ਜੀ ਕਹਿੰਦੇ ਨੇ ਅੰਧੇ, ਅੰਧਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ, ਜਿਹਦੀ ਅੱਖਾਂ ਕੰਮ ਨਾ ਕਰਦੀਆਂ ਦਿਸਦਾ ਨਾ ਉਹਨੂੰ ਅੰਧਾ ਕਹਿੰਦੇ ਨੇ, ਸੂਰਮਾ ਕਹਿ ਦਿੰਦੇ ਨੇ।

ਥੱਲੇ ਗਿਆ, ਦੂਜੇ ਪਰ ਸੋਇਆ, ਦੂਜੇ ਕਹਿੰਦਾ ਜੇ ਥਕਾਵਟ ਲਾ ਲਈਏ ਜਾਗ ਆਈ, ਵਿਕਾਰਾਂ ਚ ਖਚਤ ਹੋ ਗਿਆ, ਚੌਥਾ ਫਿਰ ਉੱਠ ਕੇ ਤੁਰ ਪਿਆ ਗਾਂਹ ਨੂੰ, ਫਿਰ ਅਗਲਾ ਪਾਸਾ ਆ ਗਿਆ। ਪਾਤਸ਼ਾਹ ਜੀ ਕਹਿੰਦੇ ਪਹਿਲਾ ਪੈਰ, ਚਾਰ ਤੇ ਪੈਰ ਹੀ ਨੇ, ਪਹਿਲੇ ਪੈਰ ਧੰਦੇ ਗਿਆ, ਦੂਜੇ ਪਰ ਸੋਇਆ, ਤੀਜੇ ਝਾਕ ਚਖਾਇਆ, ਚੌਥੇ ਹੋਰ ਭਇਆ, ਉਹ ਕਦ ਹੀ ਚੇਤਨ ਆਇਆ, ਜਿਣ ਜੀਉ ਪਿੰਡ ਦੀਆ। ਜਿਨ ਜੀਉ ਆਤਮਾ ਪਿੰਡ ਨਾਮ ਹੈ ਸਰੀਰ ਦਾ, ਜਿਸ ਵਾਹਿਗੁਰੂ ਜੀ ਨੇ ਕੰਚਨ ਵਰਗਾ ਸਰੀਰ ਦਿੱਤਾ।

ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹੋ ਆ ਸਾਡਾ ਸਾਰਿਆਂ ਦਾ, ਜੋ ਵਾਹਿਗੁਰੂ ਜੀ ਨੇ ਪੰਜ ਭੂਤਕ ਸਰੀਰ ਦੇ ਸਾਡਾ ਨਹੀਂ ਹੈ, ਇਹ ਗੁਰੂ ਦਾ ਪ੍ਰਵਾਨ ਹੋ ਜਾਵੇ, ਉਹਦੇ ਦਰ ਤੇ ਲੇਖੇ ਲੱਗ ਜਾਵੇ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਹੜਾ ਪ੍ਰਵਾਨ ਹੋ ਗਿਆ ਗੁਰੂ ਦੀ ਕਿਰਪਾ, ਗੁਰੂ ਦੇ ਨਾਲ, ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਸ਼ਬਦ ਨਾਲ ਜਿਹਦਾ ਚਿੱਤ ਲੱਗ ਗਿਆ ਹੈ। ਆਓ ਮਿੰਟ ਤਿੰਨ ਬਾਕੀ ਬਚੇ ਨੇ, ਆਪਾਂ ਯਤਨ ਕੀਤਾ ਹੈ ਕੇਵਲ ਗੁਰੂ ਕੀ ਅੰਮ੍ਰਿਤ ਬਾਣੀ ਦੀ ਸਾਂਝ ਪਾਉਣ ਦਾ, ਤਿੰਨ ਕੁ ਮਿੰਟ ਦਾ ਸਮਾਂ, ਮਤਾਂ ਸਾਨੂੰ ਪਛਤਾਤਾਵ ਕਰਨਾ ਪਵੇ। ਚੇਤਾ ਰੱਖ ਲਿਓ, ਘੜੀ ਮੋਹਤ ਕੇ ਪਹੁਣਾ, ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ, ਸਮਝੈ ਨਾਹੀ ਗਵਾਰ, ਉੱਠ ਚੱਲਿਆ ਪੁਛਤਾਇਆ। ਪਛਤਾਉਣਾ ਨਾ ਪਵੇ, ਇੱਕ ਇੱਕ ਸਵਾਹ ਜਿਹੜਾ ਲੇਖੇ ਲੱਗ ਜਾਵੇ। ਕਿਉਂ? ਇਕੱਲੇ ਜਪਣਾ ਹੈ, ਇਕੱਲੇ ਦਾ ਬਾਤ ਬਣ ਜਾਣੀ ਹੈ। ਆ ਸੰਗਤ ਵਿੱਚ ਰੋਮ ਰੋਮ ਚੋਂ ਆਵਾਜ਼ ਆਉਂਦੀ ਹੈ, ਸਾਰੇ ਮਾਈ ਭਾਈ ਗੱਜ ਕੇ ਆਖਿਓ।

0: ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਸਾਰੇ ਆਖੋ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਫਿਰ ਅਰਜ ਕਰਾਂ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰ ਦਿਓ ਗੁਰੂ ਕੇ ਬੋਲ ਤੁਹਾਡੇ ਸਾਡੇ ਹਿਰਦੇ 'ਚ ਫਸ ਜਾਣ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਣੇ ਮੇਲੇ ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੋ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਆ ਕਰੋ ਭਾਈ ਸੰਗਣ ਦੀ ਲੋੜ ਨਹੀਂ ਹੁੰਦੀ ਫਤਿਹ ਬੁਲਾਉਣ ਲੱਗਿਆਂ ਆਖੋ ਗੱਜ ਕੇ ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਜੋ ਗੁਰਮੁਖਾਂ ਪਿਆਰੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਪਿੱਛੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਅਤੇ ਉਹਨਾਂ ਨੇ ਇੱਕ ਜੋ ਸ਼ੋਅ ਤਿਆਰ ਕੀਤਾ ਸੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਇੰਟਰ ਹੁੰਦੇ ਹਾਂ ਜਿਹੜਾ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਉਹਦੇ ਵਿੱਚ ਉਹਨਾਂ ਨੇ ਉਦੋਂ ਦਿਖਾਇਆ ਸੀ ਕੱਲ੍ਹ ਤੋਂ ਫਿਰ ਜੋ ਉਹਨਾਂ ਨੇ ਸ਼ੁਰੂ ਕਰਨਾ ਹੈ ਨਵਾਂ ਜੋ ਆਪ ਜੀ ਵਾਸਤੇ ਸੱਚਾ ਸੌਦਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਜੀਵਨ 'ਤੇ ਉਹ ਲੈ ਕੇ ਆਏ ਹਨ ਕੱਲ੍ਹ ਨੂੰ 6:30 ਵਜੇ ਉਹਨਾਂ ਨੇ ਸ਼ੁਰੂ ਕਰਨਾ ਹੈ ਫਿਰ ਲਗਾਤਾਰ ਆਪ ਸੰਗਤਾਂ ਨੂੰ ਉਹ ਦਿਖਾਇਆ ਕਰਨਗੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਉਸ ਚੀਜ਼ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ ਆਓ ਕੀਰਤਨ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੀ ਸਾਧ ਸੰਗਤ, ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਬਖਸ਼ਿਸ਼ਾਂ ਦਾ ਦਰ ਹੈ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾ, ਜੰਮਣ ਮਰਨਾ ਵੀ ਮਿਟ ਜਾਂਦਾ। ਕਬੀਰ ਸਾਹਿਬ ਨੇ ਆਪਣੇ ਬਚਨਾਂ ਵਿੱਚ ਸਤਿਗੁਰ ਤੋਂ ਮੰਗ ਕੀਤੀ ਹੈ, ਇੱਕ ਦੁੱਖ ਰਾਮ ਰਾਏ ਕਾਟੋ, ਮੇਰਾ ਅਗਨ ਦਹੈ ਅਰ ਗਰਭ ਵਸੇ। ਤੋ ਪਿਆਰੀ ਸਾਧ ਸੰਗਤ, ਜਿਹੜਾ ਵੀ ਗੁਰੂ ਘਰ ਸ਼ਰਧਾ ਅਤੇ ਭਾਵਨਾ ਨਾਲ ਆਉਂਦਾ, ਦੁੱਖਾਂ ਦਾ ਛੁਟਕਾਰਾ ਹੋ ਜਾਂਦਾ। ਪਰ ਇੱਕ ਗੱਲ ਨਾਲ ਯਾਦ ਰੱਖਣੀ ਜ਼ਰੂਰੀ ਹੈ ਕਿ ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰਨ ਕਰੀਏ, ਅਤੇ ਫਿਰ ਗੁਰੂ ਤੁਹਾਡੇ ਤੋਂ ਕਿਸੇ ਚੀਜ਼ ਦਾ ਓਹਲਾ ਨਹੀਂ ਰੱਖਦਾ, ਕੋਈ ਪੜਦਾ ਨਹੀਂ ਰੱਖਦਾ, ਸਾਰੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਂਦਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਸੋ ਪਿਆਰੀ ਸਾਧ ਸੰਗਤ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਹਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਗੁਰਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ। ਸਤਿਗੁਰ ਦੇ ਦਰ ਤੋਂ ਸਾਰਿਆਂ ਨੂੰ ਬਖਸ਼ਿਸ਼ਾਂ ਹਾਸਲ ਹੁੰਦੀਆਂ। ਸਾਰੀ ਸੰਗਤ ਅਸੀਸ ਬਖਸ਼ਿਓ ਕਿ ਸਾਡੀ ਅਤੇ ਸੀਸ ਤੇ ਸਤਿਗੁਰ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਅਖੀਰਲੇ ਸਵਾਸ ਤੱਕ ਸਤਿਗੁਰ ਆਪ ਦੇ ਚਰਨਾਂ ਨਾਲ ਜੋੜ ਕੇ ਲੋਕ ਪਰਲੋਕ ਸਹਾਈ ਹੋਣ। ਆਓ ਸਾਰੇ ਰਲ ਕੇ ਨਾਲ ਸਭ ਦਾ ਜਾਪ।

ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਰਿਆਂ ਨਾਲ ਜਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਾਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਦਰਕਰ ਦੇ ਪ੍ਰੀਤਵਾਨ ਭਾਈ ਅੰਮ੍ਰਿਤਪਾਲ ਸਿੰਘ, ਬੀਬੀ ਇੰਦਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ। ਕਿਰਪਾ ਕਰਨੀ ਜੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਜਗਦੀਸ਼ ਪਟੇਲ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਥ ਰੱਖਣਾ। ਰੋਹਿਣ ਸਿੰਘ ਕਾਦਰਾ ਜੋਬ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ, ਮੇਰਾ ਪ੍ਰਾਥ ਰੱਖਣਾ। ਭਾਈ ਸੁਖਦੇਵ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਜੋਬ ਮਿਲਣ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਵਾਉਂਦੇ ਹਨ, ਮੇਰਾ ਪ੍ਰਾਥ ਰੱਖਣਾ। ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਦ ਕੇ ਹਾਜ਼ਰ ਹੈ। ਕਰੀ ਪਾਤਸ਼ਾਹ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨਾ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ। ਦੁਖ ਲੱਗਾ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ, ਚਿਤਵਨੀ ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਏ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ, ਹਹਿ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਬ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈਣ ਆਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਗੋਬਿੰਦ ਰਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, hi, Guru, hi, Guru, hi, Guru, hi, Guru, hi, Guru.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Vai Guru, Vai Guru, Vai Guru, Vai Guru, Vai Guru, Vai Guru.

Guru

Vaheguru, Vaheguru, Vaheguru, Vaheguru.

Guru, Vai Guru, Vai Guru, Vai Guru, Vai Guru, Vai.

Vaheguru, Vaheguru, Vaheguru, Vaheguru.

श्रवणन सुनियत सुजस तुमार, मांगू कहे रंक सब देखाओ।

सतगुर प्रसाद अंतर मल निर्मल नहीं कीना बाहर भेख उदासी

ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾਕੇ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਛਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਸ ਮਾਨੀ ਪ੍ਰਭ ਗੈ ਸਿਮਰਨ ਨੇਚਲ ਆਸਨ ਪ੍ਰਭ ਗੈ ਸਿਮਰਨ ਕਮਲ ਵਿਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇ ਦੋ ਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ

ਨਾਨਕ ਕੇ ਪ੍ਰਸਾਦ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਗ ਕਰੋ ਰੀ ਬੰਦਨਾ ਪਰਾਇ ਹਰ ਕਾ ਨਾਮ ਜਪਤ ਨਿਸੁਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਵਿਗਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਣ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਗੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤੈ ਨਾਲ ਬਸ਼ਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ।

ਮਤ ਸਾਧਨ ਨਿਮਖ ਨਿਮ ਕਰ ਸਰੀਰ ਘਟਾਵੈ ਤਾਪੀ ਹਉਮੈ ਮੈਲ ਨਾ ਜਾਵੈ ਅਰਕੇ ਨਾਮ ਸੰਸਰ ਕਾਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ।

ਮੂਛ, ਨਾਨਕ ਨਾਮ ਦਰੇ ਪਤਿਤ ਬਹੁ ਮੂਛ, ਬਹੁਤ ਸਿਆਣ ਪਜਮ ਕਾ ਭਾਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ, ਭੇਖ ਅਨੇਕ ਅਗਨਹੀ ਬੁੱਝੈ, ਕੋਟ ਭਾਵ ਦਰਗੈ ਨਹੀਂ ਸਿੱਜੈ, ਛੂਟ ਸਨਾਹੀ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਮਿੰਦ ਨਹੀਂ ਮਾਨੈ, ਹਰਕਾ ਨਾਮ ਜਪਤ ਹੋ ਜਾਏ, ਨਾਨਕ ਬੁੱਲੇ ਸਹਿ ਸੁਭਾਏ, ਚਾਰ

ਜਿਨ ਕੀ ਯਾਦ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਲ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆਉ ਪ੍ਰਸਾਗ ਸੈਨ ਮੁਖ ਪਿਆਉ ਬੈਠ ਗਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰ ਸੁਖ ਵਸੈ ਸੁਤ ਪ੍ਰੀਤ ਸੁਤ ਪ੍ਰਹਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਪ੍ਰਸੰਗ ਰਚਨਾ

ਤਿਆ ਕੌਟੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਦੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਧਰਮ ਰਮਾਇਆ ਸ਼ਬ ਸਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਵਿਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਕਈਆ ਤੋਂ ਸਮਝੇ ਭੂਰਾ ਕਹਾਂ ਬਿਸਨਬਤ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸੋ ਪ੍ਰੀਤ ਬਲਵਾ ਕੈ ਗ੍ਰਹਿ ਪੀਤਰ ਬਸੇ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੁੱਕ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੇ ਨਾਨਕ ਦਾ ਸਦਾ ਕੁਰਬਾਨੀ ਸਲੋਕ।

ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰ ਤੁ ਗੁਮਾਨ ਅਸਥਿਰ ਭਗਤ ਸਾਧ ਕੀ ਸਰ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣਹਿ ਮਿਥਿਆ ਸਪਰ ਦਰਭ ਕੋ ਹਿਰਹੇ ਮਿਥਿਆ ਨੇਤਰ ਪੇਖਤ ਪਾਰ ਤ੍ਰੇ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਜ ਬਣਾ ਕੇ ਹੋਵ ਸੁੱਚਾ ਬਿਰਥਾ ਨਾਮ ਬਿਨਾ ਦਨ ਅੰਧ ਮੁਖਾਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਗਿਰਬਨ ਕੇ ਨਰਾਰ ਦਾਮ ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿ ਤਬਰ ਕਸ਼ਬਰ ਕਮਾਵਤ।

ਨਾਨਕ ਵਾ ਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਵਿਦਿਆ ਨਾਹੀ ਰਸਨਾ ਪਰਸ ਮਨਮੈ ਪ੍ਰੀਤ ਨਿਰੰਜਨ ਦਰਸ ਪਰ ਤ੍ਰਿ ਰੂਪ ਨਾ ਵੇਖੈ ਨੇਤਰ ਸਾਧਗੀ ਟਹਿਲ ਸੰਤ ਸੰਘੇਤ ਕਰਨਾ ਸੁਣੇ ਗਾਹੂ ਗਿਰਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸਹਜ ਸੁਪਰ ਸੁਪਰਸਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਤਿਸਰ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸ਼ਹਿ ਕੇਵਲ ਭਗਤ ਕੀਰਤਨ ਸੰਗਰਾਛੈ ਮੰਥਨ ਅੰਦਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਰੇ ਬਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਦੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰਾਇ ਨਤਨੀਤ ਮੰਥਨ ਅਰਭੈ ਬਿਸ਼ਨ ਪ੍ਰੀਤ ਅਰਗੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰਸ ਪੀਵੈ

ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੇ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਕਈਏ ਜੀਵਨ ਮੁਕਤ ਪਾਰ ਬ੍ਰਹਮ ਗੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸੁਰਿਆ ਪੇ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਧ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ

ਪ੍ਰਤਾਪ ਨਾਨਕ ਪ੍ਰਭ ਸੋਏ। ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵ ਤਾਤ ਅੰਬਰਗਾਸ, ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਖੋ ਨੇਤਰੇ, ਕਈ ਗੁੜ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜਿਵੇਂ, ਕਈ ਗੁੜ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕੋਏ। ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਤਲ ਮਈਅਰ ਸੋਏ। ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋ ਤਿਸ ਭਾਵ ਹੈ ਸੋਈ ਹੋ, ਖਿਨਮੇ ਥਾਪ ਥਾਪਨ ਹਾਰਾ ਅੰਤਨੇ ਕਿਛ ਪਾਰਾ ਬਾਰਾ, ਉਗਮੇ ਧਾਰ ਅਧਰ ਰਹਾ ਉਗਮੇ ਉਪਜੇ ਉਗਮ ਸੰਭਾਵੇ, ਉਗਮੇ ਊਚ ਨੀਚ ਵਿਵਹਾਰ ਉਗਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ, ਪ੍ਰਭਾਵੇ ਮਾਨੂ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ, ਪ੍ਰਭਾਵੇ ਨੂੰ ਸਾਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਕੇ, ਪ੍ਰਭਾਵੇ ਤਾਂ ਪਥ ਤੁਧਾਰੇ ਆਪ ਕਰੇ ਆਪਨ ਵਿਚਾਰ ਹੈ, ਦੁਆ ਸਿਰਿਆਂਗਾ ਆਪ ਸੁਆਮੀ ਖਿਲੇ ਬਿਕਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੁ ਮਾਨੂੰ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ, ਇਸ ਕਿਹਾ ਤੋਂ ਤਾਂ ਸਭ ਕੁਛ ਰੇ ਜੋ ਤਿਸ ਭਾਵੇ ਸੋਈ ਕਰੇ, ਅਨਜਾਨਦ ਵਿਖਿਆ ਮੈਂ ਅਨਜਾਨਦ ਵਿਖਿਆ ਮੈਂ ਰਚੈ ਜੇ ਜਾਨ ਤੇ ਆਪਣੇ ਆਪ ਬਚੈ, ਪਰ ਮੈਂ ਭੁਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰਿਆ ਆਵੇ,

ਸਭ ਸਾਧ ਆਪ ਕਿਨੂੰ ਆਪਨ ਵਿਸਤਾਰ ਸਭ ਕਾਸ਼ ਸੁਕਾਉ ਕਰਣੇ ਹਾਰ ਉਸਤੇ ਭਿੰਨ ਕਹਾਉ ਕਿਛ ਹੋਏ ਕਾਂਤਨੰਦਰ ਏਕਾ ਸੋ ਆਪਣੇ ਚਲਤਾਪ ਕਰਣੇ ਹਾਰ ਕਵਤਾ ਕਰੇ ਰੰਗ ਆਭਾਰ ਮਨ ਮਿਆ ਮਨ ਬਨੇ ਮਾਹੇ ਨਾਨ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪੁਰਪ ਸਵਾਮੀ ਗੁਰਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਗਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਗੜ

ਰਾਸ਼ਟਰਪਤੀ ਸੰਤ ਗਏ ਦੁੱਖ ਨੇ ਆਰ ਜਾ ਘਟੇ, ਸੰਤ ਗਏ ਦੁੱਖ ਨੇ ਜਮਤੇ ਨਹੀਂ ਛੁਟੇ, ਸੰਤ ਗਏ ਦੁੱਖ ਨੂੰ ਸੁਖ ਸਬਜਾਏ, ਸੰਤ ਗਏ ਦੁੱਖ ਨਰਕ ਮੈਂ ਪਾਏ, ਸੰਤ ਗਏ ਦੁੱਖ ਮਤ ਹੋਏ ਬਲੀਨ, ਸੰਤ ਗਏ ਦੁੱਖ ਨੂੰ ਸੁਭਾਤੇ ਹੀਨ।

ਆਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ। ਸੰਤੋਖੀ ਕਾ ਥਾਂ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਓਏ ਵਿਗਤ ਪਾਹੇ। ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਖੰਡ ਗੰਨਾ ਬਾਈ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕਾ ਨਿੰਦਕ ਸਰਬ ਰੋਗ, ਸੰਤ ਕਾ ਨਿੰਦਕ ਸਦਾ ਵੀ ਯੋਗ, ਸੰਤ ਕੇ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਉਸ ਤਾਂ ਉਸਕਾ ਵੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਠਰੈ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੇ ਤਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੁੱਟਾ ਹੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਦਰ ਦੇ ਤੋਤਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜਕ ਸ਼ਨਾਹੇ, ਆਬਨ ਵੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਕਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਲੈ ਉਭਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੇ ਧਰਾਬਾ ਹੈ, ਸੰਤ ਕਾ ਦੁਖੀ ਛੁੱਟ ਅਕੇਲਾ, ਜੋ ਬੁਆੜ ਤਿਲ ਖੇਤ ਮਾਏ ਦੁਵੇਲਾ, ਸੰਤ ਕਾ ਦੁਖੀ ਧਰਮ ਤਿਰੈ, ਸੰਤ ਕਾ ਦੁਖੀ ਸੰਤ ਬਥਿਆ ਕਹਿਤ, ਕਿਰਤ ਨਿੰਦਕਾ ਧੁਰੀ ਭਇਆ, ਨਾਨਕ ਜੋ ਤਸਭਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜੂ ਪੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੁਜੇ ਨਾ ਆਸਾ, ਸੰਤ ਕਾ ਦੁਖੀ ਉਠ ਚਲੇ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਗੜ ਦਿਸਕਿਓ ਕਰਨਿਹਾਰ, ਸਦਾ ਸਦਾ ਦਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ।

ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਬਸੁਰ ਜਨ ਸਿਮਰੋ ਹਰ ਹਰ ਰਾਏ ਏ ਗਾ ਸਿਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋਇ ਕਹਿ ਭਗਵਾਨ ਜਿਸ ਗਹਿ ਦੀਆ ਰਹੇ ਅਗਾਹੇ ਬੋਰ ਨ ਦਰਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾ ਮਾਨੁ ਗਹਿ ਸੁਨਾਈ ਹਾ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਕੰਠ ਫਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗਾ ਕੋਏ ਉਸ ਤੋਂ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ

ਸਰਵਨਰ ਕਥਾ ਹਰ ਦਰਗੇ ਨਾਨਕ ਹੂ ਜਨਮ ਮਥਾ ਪਟਭਾਗੀ ਤੇ ਜਗ ਮਾਹੇ ਸਦਾ ਸਦਾ ਹਰ ਗੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਦ ਕਰੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਹ ਤੁਤ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤੇਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜਾ ਹੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝਾ ਹੈ ਸਾ ਸੰਘ ਹਰ ਹਰ ਜਿਸ ਗਹਿਤ ਸਰਬ ਰੋਗ ਦੇ ਹਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਗੱਟੀ ਹੈ ਜਮ ਕੀ ਭਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਹੈ ਨਾਨਕ ਦਿਸੇ ਨਾ ਲਾਗੇ ਦੂਖ ਜਿਸਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਉਹ ਕਿਸਤੇ ਡਰਾ ਜੈਸਾ ਸਭ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਾ ਸਿਜਿਆ ਗੁਰਪ੍ਰਸਾਦ ਤਸਾ ਬੁੱਝਿਆ ਜਬ ਦੇਖੋ ਤਬ ਸਭ ਕੁਝ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਥਾਪ ਵਿਨਾਸੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਗ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੇ ਧਰਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪਾਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਪਟਭਾਗੇ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿਨ ਪ੍ਰਭ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋ ਬੈ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਵਜੇ ਤਿਸ ਮਾਏ ਸਮਾਏ ਹੋਏ ਸੁਖ ਨਿਧਾਨ ਉਨਹੋ ਬਣੇ।

ਹਾਰ ਅਸ਼ਟਪਦੀ ਟੁੱਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਦੱਸੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਾਪੇ ਆਪ ਆਪਨ ਕੀ ਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਗੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰਨਾਮ ਰੂਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੁਖ ਹੈ

ਨਾਨਕ ਸੋਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਆ ਥਮਨ। ਜੋ ਪਾਖਾਣ ਲਾਭ ਚੜ ਤਾਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾਏ। ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਂਧਿਆਨ ਮੈਂ ਮਾਰਗ ਪਾਪ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਝੋ ਧੂਰ ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੈ ਚਿਤਾਰ। ਜੋ ਕਿਸ ਕਰੇ ਸੋਈ ਸੁਖ ਮਾਨ ਭੁੱਲਾ ਖਾਏ ਫਿਰੇ ਅਜਾਨ। ਕੌਣ ਬਸਤਾਈ ਤੇਰਾ ਸੰਗ ਲਪਟਾ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਤਜਬ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਸੰਤੇ ਸੰਚਾਲ ਵਰ ਤਿਆਗ ਵਿਖਿਆ ਜੰਜਾਲ। ਧਨ ਧਨ ਗਏ ਸਭ ਗੋਏ ਮਖੂਜਰ ਹਰ ਦਰਗੇ ਸੋਏ। ਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾਕੇ ਸਦ ਬਲਹਾਰੇ। ਚਰਨ ਸਾਧਗੇ ਧੋਏ ਧੋਏ ਪਿਓਰ ਪ੍ਰਸਾਦੁ ਕਪਨਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ। ਸਾਧ ਵਰਜਾਈਏ ਗੁਰਬਾਨ ਸਾਧ ਸੇਵਾ ਪਟਭਾਗੀ ਪਾਈਏ। ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖਾਏ। ਓੜ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ। ਮ੍ਰਿਤਕ ਕਹੋ ਜੀ ਬਾਲਣ ਹਾਰ ਭੁੱਖੇ ਕੋ ਦੇਵ ਆਧਾਰ। ਸਰਬਨਿਧਾਨ ਜਾਗੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ। ਸਭ ਕੀ ਤਿਸਕਾ ਉਹ ਕਰਨੇ ਯੋਗ ਇਸ ਬਿਨ ਦੂਸਰ ਹੋਆ ਨਾ ਹੋ। ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਉਜ ਨਿਰਮਲ ਇਹ ਕਰਨੀ। ਕਰ ਕਰ ਬਸ ਗੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ ਜਿਨ ਆਵੇ ਹਰ ਪ੍ਰਭਚੀਤ। ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕ ਹੋਏ। ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਮੁਖ ਹੈ ਸਾਚੀ ਦ੍ਰਿੜ ਸਾਚੀ।

ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਫਿਰ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤਿਆਨੇ ਪੂਰਾ ਗੁਰ ਰਖਿਓ ਜਾਕਾ ਮੰਤਰ ਅਮਰ ਦਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਈ ਮਿਲਾਏ।

ਸਿਮਰ ਸਿਮਰ ਸਦਾ ਸੁਖ ਭਾਉ ਭਾਵਿੰਦ ਸੇ ਪੂਰਨ ਹੋਇਆ ਭਗਤ ਪਾਇਆ ਤਮ ਪ੍ਰਗਾਸ ਤਿਤਕਰ ਜਾਏ ਬਸੇ ਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ।

ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਤ ਨਾਨਕ ਫਲ ਪਾਏ ਸਗਲਾ ਚਾਲ ਤੇਰੇ ਧਰਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਗੁਟਮ ਅਰ ਬਨਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹਾਓ ਕਮਨ ਛੁਟਗਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾਸਾਰੀ ਜਿੰਦੀਏ ਤੁਸ ਬਜੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਨੇ ਆਨੇ ਭਗਤ ਬਣਾ ਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਵਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈ ਦਰੈ ਤਗਤ ਪਾਵੋ ਸਾਰ ਪੂਜ ਸਤਿ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਦਰਿਦਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜਾਇਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹ ਏਕ ਸਿਮਰ ਏਕੋ ਮਨ ਆਹ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਤਾਰ ਏਕ ਦੇ ਬਹੇ ਏਕ ਰਾਧ

ਸਾਧ ਪ੍ਰਭ ਤੁਮੇ ਧਿਆਵਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨੈ ਤਨੀਤ ਏਕ ਊਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਹਾਂਸੁਖ ਹੋਏ ਹਰਸ ਬਾਬੇ ਬਿਰਲਾ ਗੋਏ ਜਿਨ ਚਾਖਿਆ ਸੇ ਜਨ ਦ੍ਰਵਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਗਿਆ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਬਰਗਾ ਸੰਦਿਲ ਬਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਤ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨੇ ਸੋਗੋ ਬਿਸਰੇ ਜੇ ਕੀਆ ਜਾਨੇ ਸੋਗੋ ਬਿਸਰੇ ਜਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਗੋ ਬਿਸਰੇ ਜੇ ਵਿਖਦੇ ਕਾਢੈ ਜਨ

ਅਜਾਨ ਨਾਨੂ ਤੁਮਰੀ ਸਰਨ ਪੁਰਖ ਭਗਵਾਨ ਸਰਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਗਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ

ਸੇਵਾ ਬਨਿਆਈ ਹੁਕਮ ਬੂਝ ਬਰਮਤ ਬਾਈ ਇਸੇ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੁੱਜੇ ਗੁਰ ਕੈ ਪੈ ਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਅਰਗੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਓ ਆਠ ਪੈਰ ਪ੍ਰਭ ਵੇਖੋ ਹਨੇਰਾ ਮਿਟਿਆ ਗਿਆਨ ਮਿੰਦ ਸੇ ਅੰਧੇਰਾ ਸੁਣ ਵਿਦੇਸ਼ ਹਿਰਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਲ ਤੋ ਪਲ ਦੁਏ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰੂ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਬਲਾਏ ਦੁਖ ਦਰਦ ਮੰਦੇ ਭਾਉ ਜਾਏ ਸਚ

ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ।

ਦਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਾਹਤ ਸਦ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਗਰਾਮ ਨਿਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵਿਤ ਲਏ ਮਿਲਾਏ ਕਵਨ ਨਿਕਟ ਕਵਨ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਵਨੈਣ ਆਪੇ ਖਣਹਾਰਾ ਸਗਲ ਸਮਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭਗੇ ਮਦ ਅਲਭ ਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹਾ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਉਰੈ ਕਹਾਉ ਕਿਨੈ ਕਛ ਕਰਾ ਆਪ ਭਲਾ ਕਰਤੂ ਤਦ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤਮਿੰਦ ਕਹੀ ਨਾ ਜਾਏ ਦੂਸਰੇ ਤਾਂ ਸੋ ਜੀ ਪਾਏ ਜਿਸਕਾ ਕਿਹਾ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਓ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪਰ ਸਾਧ ਸਭ ਜਗਤ

ਛੋੜ ਬੇਨਤੀ ਕਰਹੋ ਸਾਹ ਸੰਘ ਅਗਨ ਸਾਗਰ ਤਰਹੋ ਔਰ ਧਨਕੇ ਪਰਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਹ ਸੰਘ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏ ਗੁਰੂ ਬਜਾਗੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਗਏ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਗਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂਧ ਕੇ ਮਾਥੇ ਨਾਨਕ ਉਧਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਵੀ ਖੇਪ ਹਮਾਰੀ ਪ੍ਰਭ ਕੀ ਉਸਤ ਗੁਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹਰ ਨਾ ਹੋਵੇ ਆਮ ਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਬ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਦੁਰਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਧ ਕੇਵਲ ਹਰ ਨਾਮ ਗੋਬਿੰਦ ਭਗਤ ਗੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਰਵਾਏ ਸਾਧ ਸਰ ਨਾਨਕ ਦੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਜੀ।

Aber,

ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ

ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।

ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਕਾਲ ਧਨ ਕੀੜੀ ਤੋਲ ਨਾ ਹੋ ਬਣੀ ਜੇ ਸਮਰ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾਂਤ ਅੰਤ ਨਾ ਕਰਨੇ ਦੇ ਨਾਂਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਧ ਹੈ, ਅਬੰਧ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਦ

ਦੇਸ ਧਰਮ ਧਾਮ ਸਭ ਭਰਮ ਰਹਤੇ ਅਭੂਤ ਅਲਾਖਿਆ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਬ ਗੰਜਣ ਦੁਸ਼ਟ ਭੰਜਣ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਣ ਉਸਤਤ ਏਕ ਪੁਰਖ ਅਵਤੂਤ ਗਰਬ ਗੰਜਣ ਸਰਬ ਭੰਜਣ ਆਦਿ ਰੂਪ ਅਸੂਤ ਅੰਗਹੀਣ ਅਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਪ੍ਰਤ ਪਾਰ

ਸਿੰਘਾਸਨੇ ਅਭੰਗ ਉਪਮਾ ਪਾਰ ਗਤ ਮੇ ਤੇ ਉਦਾਰ ਜਲ ਥਲ ਅਮੰਡ ਦਿਸ ਵਿਸੇ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਧਾਰਤ ਰਹਾਸ ਆਜਾਨ ਬਾਹੋ ਏਕੈ ਸਦਾ ਹੋ ਅੰਕਾਰ ਆਦਿ ਕਸਨੀ ਅਨਾਦਿ

ਆਏ ਪਧਾਰੇ ਜੀਤ ਫਿਰੈ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ

ਸਿੱਖ ਸੰਗਰੂ ਦੁਹਤ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਹਿ ਤੁਹਿ ਤਵ ਸਰਨੀ ਪਰੇ ਤਿਨਕੇ ਦੁਹਟ ਦੁਹਤ ਹੋਵੈ ਮਰੇ।

ਖਾਨੇ ਹੋ ਤਿੱਖੀ ਵਾਲ ਹੋ ਨਿੱਕੀ ਏ ਤੁਮਾਰਗ ਜਾਣ ਗੁਰਪ੍ਰਸਾਦੀ ਜਿੰਨੀ ਗੁਰਪ੍ਰਸਾਦੀ ਜਿੰਨੀ ਆਵ ਤਜਿਆ ਹਾਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ।

ਵਿਸਾਰੀਏ, ਮਨਹ ਕਿਉ ਵਿਸਾਰੀਏ, ਵਿਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਿਰਦਾਤਾ ਸੋ ਕਿਉ ਮਨਹ ਵਿਸਾਰੀਏ।

ਤੂੰ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨਿਆ ਵਰ ਨਾ ਦੇਖੋ ਕੋਈ, ਹਰ ਬਿਨਿਆ ਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਬੇਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨਿਆ ਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਸੇ ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟ ਹੋਈ। ਇਹ ਸਰਵਨ ਹੋ ਮੇਰੇ ਹੋ, ਸਾਚੇ ਸੁਣ ਨੈਨੋ ਪਠਾਏ, ਸਾਚੈ ਸੁਣ ਨੈਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ।

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੇ ਦਾਰ ਬਖਸ਼ੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸ੍ਰੀ ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਪ ਸੰਗਤਾਂ ਦੀ ਦਾਸਰਿਆਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਗੁਰਮੁਖਾਂ ਪਿਆਰਿਆਂ ਨੇ ਬੜੀ ਮਿਹਨਤ ਨਾਲ ਇੱਕ ਸ਼ੋਅ ਤਿਆਰ ਕੀਤਾ ਹੈ, ਸੱਚਾ ਸੌਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਯਾਦ ਵਿੱਚ ਜਦੋਂ ਆਪਾਂ ਗੁਰੂ ਘਰ ਅੰਦਰ ਦਾਖਲ ਹੁੰਦੇ ਹਾਂ ਤੇ ਖੱਬੇ ਪਾਸੇ ਜੋ ਚਿੱਟੇ ਰੰਗ ਦਾ ਟੈਂਟ ਲੱਗਾ ਹੈ ਉਹਦੇ ਵਿੱਚ ਉਹਨਾਂ ਨੇ ਸ਼ਾਮਾਂ ਨੂੰ ਉਹ ਸ਼ੋਅ ਦਿਖਾਇਆ ਕਰਨਾ ਹੈ। ਬਹੁਤ ਹੀ ਉਹਨਾਂ ਨੇ ਮਿਹਨਤ ਕੀਤੀ ਹੈ। ਅੱਜ ਸ਼ਾਮੀ 6:30 ਵਜੇ ਤੋਂ ਉਹਦੀ ਰਮਤਾ ਹੋ ਰਹੀ ਹੈ, ਰੋਜ਼ ਸ਼ਾਮਾਂ ਨੂੰ ਦਿਖਾਇਆ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਵੀ ਸਮੇਂ ਸਿਰ ਉਹਦਾ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ 30 ਅਗਸਤ ਨੂੰ ਐਤਵਾਰ ਵਾਲੇ ਦਿਨ ਆ ਰਹੇ ਹਨ। ਸੋ ਉਸੇ ਦਿਨ ਹੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ। ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੇ ਗੁਰਦੁਆਰਾ ਸਾਹਿਬ ਫਰੀ ਮੋੜ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਜਸਪਾਲ ਸਿੰਘ ਜੀ। ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਭਾਈ ਸਾਹਿਬ ਜਥਿਆਂ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਅੰਮ੍ਰਿਤ ਵੇਲੇ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਵਣ ਕਰਨਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਜੀਓ। ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ।

ਨਿਕੜੇ ਸਰੀਰ ਦੇ ਟੁਕੜੇ ਹੋ ਜਾਵਣ, ਨਿਕੜੇ ਨਿਕੜੇ ਜੇ ਟੁਕੜੇ ਹੋ ਜਾਵਣ, ਫਿਰ ਉਹਨੂੰ ਅੱਗ ਦੇ ਵਿੱਚ ਸਾੜਿਆ ਵੀ ਜਾਵੇ, ਫਿਰ ਉਹਨੂੰ ਚੱਕੀ ਵਿੱਚ ਪੀਸਿਆ ਵੀ ਜਾਵੇ। ਕਮਾਲ ਹੈ,

ਦਇਆ ਕੋ ਦਿਆਲ ਮੋਹੇ ਪਤਤ ਉਧਾਰੀਐ। ਹੇ ਗਰੀਬ ਨਵਾਜ, ਤੁਸੀਂ ਇਹ ਬਖਸ਼ਿਸ਼ ਕਰ ਦਿਓ। ਉਹਨਾਂ ਪਿਆਰਿਆਂ ਗੁਰਸਿੱਖਾਂ ਦੇ ਵਿੱਚੋਂ ਆਪ ਬਹੁਤ ਹੀ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਜੀ ਰੋਜ਼ਾਨਾ ਦੇ ਆਪ ਨੇਮੀ ਅਤੇ ਪ੍ਰੇਮੀ ਹੋ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਸਵਾਰ ਗੁਰੂ ਪਿਆਰ ਵਾਲੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ, ਨਕ ਮਸਤਕ ਹੁੰਦੀਆਂ ਨੇ, ਦੇਗਾਂ ਪ੍ਰਾਪਤ ਹੁੰਦੀਆਂ ਨੇ, ਮੁੱਖ ਵਾਕ ਸਰਵਣ ਕਰਦੇ ਨੇ।

ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਹੁੰਦੀ ਹੈ, ਰੋਜ਼ਾਨਾ ਗੁਰਸਿੱਖ ਬਾਣੀ ਸਰਵਣ ਕਰਦੇ ਨੇ। ਅੱਜ ਦੇ ਅੰਮ੍ਰਿਤ ਬਚਨ ਸਾਧ ਸੰਗਤ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 525 ਅਤੇ 526 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਗੂਜਰੀ ਰਾਗ ਦੀ ਭਗਤ ਬਾਣੀ ਵਿੱਚੋਂ ਭਗਤ ਸਾਹਿਬ ਜੀ ਭਗਤ ਤਰਲੋਚਨ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ।

ਗੁਰੂ ਦਾ ਅਭਿਆਸ ਕਰਨ ਦੁਆਰੇ ਪ੍ਰਾਪਤ ਹੋਇਆ ਕਰਦੀ ਹੈ। ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਜਿਸ ਵੇਲੇ ਆਪਾਂ ਭਗਤ ਤਰਲੋਚਨ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਤਾਂ ਭਗਤ ਤਰਲੋਚਨ ਜੀ ਦੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਚਾਰ ਸ਼ਬਦ ਨੇ,

ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਹੈ, ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਪਉ ਬਿਸਰ ਗਿਆ, ਕੁਟੰਬ ਦੇਖ ਬਿਕਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਹੇ ਜਮੈ ਤਨਾ, ਤਿਨ ਆਗ ਲੜੇ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠ ਲਾ ਲੈ ਬਾਹੜੀ ਬਿਲਾਏ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਅਨਕ ਅਨਕ ਭੋਗ ਰਾਜ ਵਿਸਰੈ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ, ਮਾਇਆ

ਇੱਕ ਤਰਲੋਚਨ ਉਹ ਵੀ ਬ੍ਰਾਹਮਣ ਸੀ ਜਿਸ ਨੇ ਭਗਤ ਸਾਹਿਬ ਭਗਤ ਧੰਨਾ ਜੀ ਨੂੰ ਪੱਥਰ ਦਿੱਤਾ ਸੀ ਜਿਹੜਾ ਬਾਹਰਲਾ ਹੀ ਲਿਬਾਸ ਵਾਲਾ ਪਖੰਡ ਵਾਲਾ ਸੀ ਉਹਦਾ ਨਾਮ ਹੀ ਤਰਲੋਚਨ ਸੀ। ਇਹ ਰੱਬ ਦਾ ਪਿਆਰਾ ਤਰਲੋਚਨ ਭਗਤ ਹੈ ਉਹ ਨਹੀਂ ਹੈ। ਇਹ ਚਾਰ ਸ਼ਬਦ ਜਿਹੜੇ ਨੇ ਜਿਸ ਵੇਲੇ ਭਗਤ ਨਾਮਦੇਵ ਜੀ ਦਾ ਸੰਗ ਹੋਇਆ ਹੈ ਬੜੇ ਪਿਆਰ ਵਿੱਚ ਬਚਨ ਬਿਲਾਸ ਹੁੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਦਰਸ਼ਨ ਵੇਖਣ ਨਾਮ ਦਿਓ ਭਲਕੇ ਉੱਠ ਤਰਲੋਚਣ ਆਵੇ। ਰੋਜ਼ਾਨਾ ਅੰਮ੍ਰਿਤ ਵੇਲੇ ਜਾਂਦੇ ਨੇ ਭਗਤ ਕਰਨ ਮਿਲ ਦੋ ਜਣੇ, ਭਗਤ ਕਰਨ ਮਿਲ ਦੋ ਜਣੇ ਨਾਮ ਦਿਓ ਹਰ ਚਲ ਤੋਂ ਸੁਣਾਵੇ। ਇੱਕ ਸਿੱਖ ਦੋਏ ਸਾਧ ਸੰਗ,

ਰੱਬ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਤੈਨੂੰ ਦੀਦਾਰ ਹੁੰਦੇ ਨੇ ਕਿਧਰੇ ਮੈਨੂੰ ਵੀ ਹੋ ਸਕਦੇ ਨੇ, ਮੇਰੀ ਵੀ ਬੇਨਤੀ ਕਰ ਕਿਧਰੇ ਮੈਨੂੰ ਵੀ ਦਰਸ਼ਨ ਦੀਦਾਰੇ ਹੋ ਜਾਣ। ਠਾਕੁਰ ਜੀ ਨੂੰ ਪੁੱਛੀ ਉਸ ਦਰਸ਼ਨ ਕਿਵੇਂ ਤਰਲੋਚਣ ਪਾਵੇ, ਮੇਰੀ ਵੀ ਕਰ ਬੇਨਤੀ। ਜਿਵੇਂ ਕਿਸੇ ਕਹਿੰਦਾ ਵੀ ਤੈਨੂੰ ਆਹ ਵਸਤੂ ਮਿਲ ਗਈ ਹੈ ਜਾਂ ਤੈਨੂੰ ਪ੍ਰਾਪਤੀ ਹੋ ਗਈ ਹੈ, ਮੇਰੇ ਵਾਸਤੇ ਵੀ ਜਰਾ ਉਦਮ ਕਰ। ਠਾਕੁਰ ਜੀ ਨੂੰ ਪੁੱਛੀ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ, ਤਾਂ ਨਾਮਦੇਵ ਜੀ ਨੇ ਪਰਮ ਪਿਤਾ ਪਰਮਾਤਮਾ ਨੂੰ ਪੁੱਛਿਆ ਵੀ ਪਰਮਾਤਮਾ ਮੇਰਾ ਇੱਕ ਪਿਆਰਾ ਮਿੱਤਰ ਹੈ, ਉਹ ਬੇਨਤੀ ਕਰਦਾ ਹੈ ਵੀ ਦਰਸ਼ਨ ਕਿਵੇਂ ਹੋ ਸਕਦੇ, ਕਿਧਰੇ ਮੇਰੇ ਮਿੱਤਰ ਨੂੰ ਵੀ ਦਰਸ਼ਨ ਹੋ ਸਕਦੇ ਨੇ। ਠਾਕੁਰ ਜੀ ਨੂੰ ਪੁੱਛੀ ਉਸ ਕੇ ਨਾਮਦੇਵ ਜੀ ਨੇ ਦਰਸ਼ਨ ਕਿਵੇਂ ਤਰਲੋਚਨ ਪਾਵੇ, ਤਾਂ ਜਦੋਂ ਪੁੱਛਿਆ ਤਾਂ ਪਰਮਾਤਮਾ ਜਵਾਬ ਦਿੰਦੇ ਨੇ ਹੱਸ ਕੇ ਠਾਕੁਰ ਬੋਲਿਆ। ਰੱਬ ਦੇ ਪਿਆਰੇ ਦੇ ਬਚਨ ਬਲਾਸ ਹੁੰਦੇ ਨੇ, ਹੱਸ ਕੇ ਠਾਕੁਰ ਬੋਲਿਆ। ਨਾਮਦੇਵ ਨੂੰ ਕਹਿ ਸਮਝਾਵੇ, ਪਰਮਾਤਮਾ ਕਹਿਣ ਲੱਗੇ ਹੱਥ ਨ ਆਵੇ ਭੇਟ ਸੋ, ਤੋਹੇ ਤਰਲੋਚਨ ਮੈਂ ਮੋਹੇ ਲਾਵੇ, ਹਉ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ, ਭਗਤੀ ਭਾਵੈ ਹੋਏ ਵਿਚੋਲਾ ਆਣ ਮਿਲਾਵੈ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ

ਅਰਲੀਆਂ ਪੇਟਾਵਾ ਕਰਕੇ ਵਸ ਨਹੀਂ ਆਉਂਦਾ। ਮੈਂ ਕੇਵਲ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਨਾ ਤੂੰ ਆਵੇ ਬਸ ਬਹੁਤ ਕਿਨਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਤੀਰਥ ਨਾਈਐ। ਸਭ ਕੋ ਤੇਰੇ ਵਸ ਅਗਮਾ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਨਾਮਦੇਵ ਜੀ ਨੂੰ ਕਹਿਣ ਲੱਗੇ ਨਾਮਦੇਵ ਜੀ, ਮੈਂ ਭੇਟਾਂ ਨਾਲ ਨਹੀਂ ਆਉਂਦਾ, ਹੋਂ ਅਧੀਨ ਹਾਂ ਭਗਤ ਦੇ, ਤੇ ਜਿਹੜੇ ਭਗਤੀ ਕਰਨ ਵਾਲੇ ਨੇ ਮੈਂ ਉਹਨਾਂ ਦੀ ਆਗਿਆ ਮੰਨਦਾ ਹਾਂ। ਜੋ ਹਮ ਬੰਧੇ ਮੋਹ ਫਾਸ, ਪ੍ਰੇਮ ਬੰਧਣ ਤੂੰ ਬੰਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਮੀਨ ਪੱਕਰ ਫਾਂਕਿਓ ਅਰ ਕਾਂਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ

ਤਰਾਸ਼ੀਆਂ ਹੋਈਆਂ ਰੂਹਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਅੰਨ ਜਲ ਛਕਦੇ ਛਕਾਉਂਦੇ ਰਹਿੰਦੇ ਨੇ। ਨਾ ਭਗਤ ਤਰਲੋਚਨ ਦੀ ਜੀ ਧਰਮ ਸੁਪਤਨੀ ਜਿਹੜੀ ਹੈ ਕੁਝ ਬਿਰਧ ਹੈ, ਸਰੀਰ ਪੂਰਾ ਕੰਮ ਨਹੀਂ ਕਰਦਾ। ਇੱਕ ਦਿਨ ਸੁਭਾਵਕ ਕਹਿਣ ਲੱਗੀ, ਭਗਤ ਜੀ, ਸਵਾਮੀ ਜੀ, ਮਾਲਕ ਜੀ, ਆਪਾਂ ਕੋਈ ਨੌਕਰੀ ਨਾ ਰੱਖ ਲਈਏ, ਜਿਹੜੇ ਪਿਆਰੇ ਰੱਬ ਦੇ ਆਉਂਦੇ ਨੇ ਉਹਨਾਂ ਨੂੰ ਅੰਨ ਜਲ ਵਧੀਆ ਕਰਕੇ ਛਕਾਇਆ ਜਾਵੇਗਾ, ਜਰਾ ਟਹਿਲ ਸੇਵਾ ਜ਼ਿਆਦੀ ਹੋ ਜਾਇਆ ਕਰੇਗੀ। ਭਗਤ ਤਰਲੋਚਨ ਜੀ ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ। ਕਹਿਣ ਲੱਗੀ, ਫਿਰ ਇਉਂ ਕਰੋ ਵੀ ਸ਼ਹਿਰ ਵਿੱਚ ਕਿਧਰੇ ਜਾਓ ਤੇ ਕੋਈ ਨਾ ਕੋਈ 10-12 ਸਾਲਾਂ 14-15 ਸਾਲਾਂ ਦਾ ਕੋਈ ਛੋਟਾ ਜਿਹਾ ਬੱਚਾ ਮਿਲ ਜਾਣਾ, ਕਾਕਾ ਕੋਈ ਮੁੰਡਾ ਮਿਲ ਜੇ, ਮੁੰਡਾ ਕਾਕਾ ਜਿਹੜਾ ਸੁੱਟ ਛੋਟਾ ਜਿਹਾ ਹੋਵੇ, ਆਪਣਾ ਕਹਿਣਾ ਵਧੀਆ ਮੰਨੇਗਾ ਤੇ ਤੁਸੀਂ ਉਹਨੂੰ ਕਿਧਰੇ ਲੈ ਆਓ, ਦੇਖੋ ਕਿਧਰੇ ਸ਼ਹਿਰ 'ਚ ਭਾਲ ਕਰੋ। ਤਾਂ ਤਰਲੋਚਨ ਜਿਹੜੇ ਨੇ ਉਹ ਨੌਕਰ ਦੀ ਭਾਲ ਵਾਸਤੇ ਬਾਜ਼ਾਰ ਨੂੰ ਗਏ ਨੇ, ਚੌਂਕ ਵਿੱਚ ਵੇਖਿਆ ਇੱਕ 12-13 ਸਾਲਾਂ ਦਾ ਕਾਕਾ ਖੜਾ ਹੈ। ਉਹਨੂੰ ਸੁਭਾਵਕ ਕਹਿਣ ਲੱਗਿਆ ਵੀ ਕਾਕਾ ਬੱਚਾ, ਤੂੰ ਨੌਕਰੀ ਕਰਨੀ ਚਾਹੁੰਦਾ ਹੈ? ਕਹਿ ਲੱਗਾ, ਨੌਕਰੀ ਤੇ ਮੈਂ ਹੀ ਲੱਭਦਾ ਫਿਰਦਾ ਆ, ਮੈਂ ਨੌਕਰੀ ਲੱਭਦਾ ਫਿਰਦਾ ਆ, ਮੈਂ ਜੌਬ ਹੀ ਲੱਭਦਾ ਫਿਰਦਾ ਆ। ਭਗਤ ਨਾਮਦੇਵ ਜੀ ਕਹਿੰਦੇ, ਮੈਂ ਵੀ ਇਹੋ ਹੀ ਲੱਭਦਾ ਫਿਰਦਾ, ਮੈਨੂੰ ਕੋਈ ਮਿਲ ਜਾਵੇ। ਸਹਿਜੇ ਜੇ ਭਗਤ ਤਰਲੋਚਨ ਜੀ ਕਹਿਣ ਲੱਗੇ ਵੀ ਤੇਰੀ ਤਨਖਾਹ ਕਿੰਨੀ ਕੁ ਲਵੇਗਾ, ਮਹੀਨਾ ਕਿੰਨਾ ਕੁ ਲਵੇਗਾ? ਤੇ ਅੱਗੋਂ ਬੱਚਾ ਕਹਿਣ ਲੱਗਾ, ਭਗਤ ਜੀ, ਮੈਂ ਮਹੀਨੇ ਮਹੀਨੇ ਦੀ ਤੇ ਗੱਲ ਕੋਈ ਨਹੀਂ ਜੇ ਕਰਦਾ, ਇੱਕ ਗੱਲ ਜ਼ਰੂਰ ਜੇ ਮੇਰੀ ਇਹ ਤੁਹਾਡੇ ਨਾਲ ਸ਼ਰਤ, ਜੇ ਤਨਖਾਹ ਦੀ ਮੈਨੂੰ ਲੋੜ ਕੋਈ ਨਹੀਂ ਹੈ, ਤੁਸੀਂ ਮੈਨੂੰ ਪ੍ਰਸ਼ਾਦਾ ਛਕਾ ਦਿਆ ਕਰਿਓ ਤੇ ਮੈਂ ਛਕ ਲਿਆ ਕਰਾਂਗਾ, ਪਰ ਇੱਕ ਗੱਲ ਹੈ, ਪਰ ਇੱਕ ਗੱਲ ਹੈ। ਉਹ ਕਿਹੜੀ? ਜਦੋਂ ਮੈਂ ਛਕਦਾ ਹੋਵਾਂਗਾ, ਜਿੰਨਾ ਕੁ ਤੁਸੀਂ ਛਕਾ ਦਿਆ ਕਰੋਗੇ ਮੈਂ ਛਕ ਲਿਆ ਕਰਾਂਗਾ, ਜਦੋਂ ਤੁਸੀਂ ਬਸ ਕਰ ਜਿਆ ਕਰੋਗੇ ਮੈਂ ਬਸ ਕਰ ਜਿਆ ਕਰਾਂਗਾ, ਮੈਂ ਹੋਰ ਮੰਗਾਂ ਕੋਈ ਨਹੀਂ, ਅਗਾਂਹ ਮੰਗਾਂਗਾ ਨਹੀਂ। ਭਗਤ ਜੀ ਕਹਿਣ ਲੱਗੇ, ਬੱਚਾ ਤੇ ਚੰਗਾ ਸਿਆਣਾ ਲੱਗਦਾ, ਕਹਿੰਦੇ ਤੇਰਾ ਨਾਮ ਕੀ ਹੈ? ਕਹਿਣ ਲੱਗਾ, ਜੀ, ਨਾਂ ਮੇਰਾ ਜੇ ਅੰਤਰਜਾਮੀ, ਨਾਂ ਮੇਰਾ ਜੇ ਅੰਤਰਜਾਮੀ। ਕਹਿਣ ਲੱਗੇ, ਚੱਲ ਭਾਈ, ਲੈ ਆ ਇਹਦੇ ਨਾਲ। ਘਰਵਾਲੀ ਨੂੰ ਆ ਕੇ ਕਹਿਣ ਲੱਗੇ ਵੀ ਮੈਂ ਨੌਕਰ ਲੱਭ ਲਿਆਂਦਾ ਹੈ, ਬੱਚਾ ਮਿਲ ਗਿਆ ਹੈ, ਰੱਬ ਦੀ ਕਿਰਪਾ ਹੋ ਗਈ ਹੈ। ਹੋਂ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਭਾਵੇ ਹੋਏ ਵਿਚੋਲਾ, ਆਣ ਮਿਲਾਵੇ ਬੋਲ। ਫਿਰ ਤਰਲੋਚਨ ਜੀ ਦੇ ਉੱਥੇ ਹੀ ਆ ਜਾਣਗੇ। ਕਹਿੰਦੇ ਜਿਸ ਵੇਲੇ ਘਰ ਵਿੱਚ ਆ ਗਿਆ ਤਾਂ ਤਰਲੋਚਨ ਜੀ ਕਹਿਣ ਲੱਗੇ ਵੀ ਸਾਡੇ ਘਰ ਵਿੱਚ ਰੱਬ ਦੇ ਪਿਆਰਿਆਂ ਦੀ ਆਵਾਜਾਈ ਬੜੀ ਰਹਿੰਦੀ ਹੈ, ਕਿਸੇ ਨੂੰ ਅੰਨ ਛਕਾਉਣਾ, ਕਿਸੇ ਨੂੰ ਜਲ ਛਕਾਉਣਾ, ਕਿਸੇ ਨੂੰ ਕੋਈ ਟਹਿਲ ਸੇਵਾ ਕਰਨੀ ਹੈ, ਕਿਸੇ ਦੇ ਵਸਤਰ ਵੀ ਧੋਣੇ ਪੈਣੇ ਨੇ। ਤੇ ਅੰਤਰਜਾਮੀ ਜੀ ਕਹਿਣ ਲੱਗੇ, ਹੱਥ ਜੋੜ ਕੇ, ਪ੍ਰਭੂ ਦੀ ਬੰਦਗੀ ਕਰਨ ਵਾਲੇ ਭਗਤ ਜੀ, ਜੋ ਜੋ ਹੁਕਮ ਕਰੋਗੇ ਮੈਂ ਸੋ ਸੋ ਕਰੀ ਜਾਵਾਂਗਾ, ਪਰ ਇੱਕ ਗੱਲ ਜ਼ਰੂਰ ਉਦੋਂ ਕਹਿ ਦਿੱਤੀ ਵੀ ਮੇਰੀ ਕਿਧਰੇ ਨਿੰਦਿਆ ਨਹੀਂ ਕਰਨੀ, ਮੈਨੂੰ ਕਿਧਰੇ ਬੁਰਾ ਬੋਲ ਬਿਲਕੁਲ ਨਹੀਂ ਬੋਲਣਾ, ਮੈਂ ਤੁਹਾਡਾ ਕਹਿਣਾ ਮੰਨਾਂਗਾ। ਭਗਤ ਜੀ ਨੂੰ ਸਾਰਾ ਜਿਹੜਾ ਸੀ ਜੋ ਭਗਤ ਤਰਲੋਚਨ ਜੀ ਨੇ ਕਾਰੋਬਾਰ ਸਮਝਾ ਦਿੱਤਾ, ਸਮਝ ਲਿਆ ਤੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਆਉਂਦੇ ਨੇ, ਅੰਤਰਜਾਮੀ ਜੀ ਭੱਜ ਭੱਜ ਕੇ ਦੌੜ ਦੌੜ ਕੇ ਸੇਵਾ ਕਰਦੇ ਨੇ, ਬੜੇ ਪ੍ਰਸੰਨ ਨੇ ਭਗਤ ਤਰਲੋਚਨ ਜੀ ਵੀ। ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਵੀ ਸਾਨੂੰ ਨੌਕਰ ਚੰਗਾ ਲੱਗ ਗਿਆ, ਵੇ ਅੰਤਰਜਾਮੀ ਉਹ ਵੀ ਕੰਮ ਕਰ ਲਾ, ਵੇ ਅੰਤਰਜਾਮੀ ਉਹ ਵੀ ਕਰ ਲਾ। ਤਾਂ ਅੰਤਰਜਾਮੀ ਛਾਲਾਂ ਮਾਰ ਮਾਰ ਕੇ ਕਰਦੇ ਨੇ, ਪਤਾ ਨਹੀਂ ਲੱਗਦਾ ਵੀ ਕੰਮ ਕਿਵੇਂ ਨਿਪਟ ਜਾਂਦਾ। ਤੁਸੀਂ ਸਿਆਣੇ ਬੈਠੇ ਹੋ, ਅੰਤਰਜਾਮੀ ਦੇ ਸਾਹਮਣੇ ਕੰਮ ਰਵੇਗਾ ਕਿਹੜਾ ਜਿਹੜਾ ਨਾ ਹੋਵੇ, ਉਹ ਕਿਹੜਾ ਕੰਮ ਜਿਹੜਾ ਨਾ ਹੋਵੇ? ਉਹਨਾਂ ਨੂੰ ਕੀ ਪਤਾ ਸੀ ਵੀ ਪਰਮਾਤਮਾ ਅੰਤਰਜਾਮੀ ਆਪ ਹੀ ਆਇਆ ਹੋਇਆ। ਸਮਾਂ ਲੰਘਦਾ ਗਿਆ, ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਜਿੰਨਾ ਕੁ ਪ੍ਰਸ਼ਾਦਾ ਪਾਣੀ ਛਕਾਉਂਦੀ ਹੈ ਉਹਨਾਂ ਕੁ ਛਕ ਲੈਂਦੇ ਨੇ। ਇੱਕ ਦਿਨ ਵਿਚਾਰ ਆਈ ਵੀ ਇਹ ਕੰਮ ਬੜਾ ਕਰਦਾ, ਆਖੋ ਸਤਨਾਮ ਸ਼੍ਰੀ, ਇਹ ਕੰਮ ਬੜਾ ਕਰਦਾ, ਇਸ਼ਾਰਾ ਹੀ ਵੇਦਾ ਹੈ, ਇਸ਼ਾਰੇ ਦੇ ਨਾਲ ਹੀ ਸਾਰੇ ਕੰਮ ਨੂੰ ਪਟਾ ਦਿੰਦਾ ਹੈ। ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ, ਮੈਂ ਜੇ ਦੋ ਪ੍ਰਸ਼ਾਦੇ ਦਿੰਦੀ ਹਾਂ ਤੇ ਚੁੱਪ ਕਰਕੇ ਦੋ ਹੀ ਛਕ ਲੈਂਦਾ, ਜੇ ਮੈਂ ਚਾਰ ਦੇ ਦਿੰਦੀ ਹਾਂ ਤੇ ਕਿਧਰੇ ਚਾਰ ਛਕ ਲੈਂਦਾ, ਜੇ ਕਿਧਰੇ ਇੱਕ ਦੇ ਦਿੰਦੀ ਹਾਂ ਤੇ ਇੱਕ ਹੀ ਛਕ ਲੈਂਦਾ, ਅੱਗੇ ਤੇ ਮੰਗਦਾ ਵੀ ਨਹੀਂ, ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ। ਅੰਦਰ ਤਰਸ ਜੇ ਆਇਆ, ਕਹਿਣ ਲੱਗੀ, ਅੱਜ ਮੈਂ ਇਹਨੂੰ ਛਕਾ ਕੇ ਨਾ ਵੇਖਾ ਕਿੰਨੇ ਕੁ ਛਕ ਲੂਗਾ, ਆਪੇ ਬਸ ਆਖੂਗਾ ਹੀ ਨਾ ਵੀ ਹੋਰ ਨਹੀਂ ਚਾਹੀਦਾ, ਦੋ ਛਕ ਲਓ, ਚਾਰ ਛਕ ਲਓ, ਛੇ ਛਕ ਲਓ, ਆਪੇ ਜਦੋਂ ਕਵੇਗਾ ਬਸ ਪਈ ਮਾਤਾ ਹੋਰ ਮੈਨੂੰ ਨਹੀਂ ਚਾਹੀਦੇ, ਤੇ ਮੈਂ ਪ੍ਰਸੰਨ ਹੋ ਜਾਵਾਂਗੀ ਵੀ ਇਹ ਰੱਜ ਗਿਆ, ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ। ਆਟਾ ਗੁੰਨ ਕੇ ਪ੍ਰਾਤ ਵਿੱਚ ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਨੇ ਕਹਿਣ ਲੱਗੀ, ਅੰਤਰਜਾਮੀ ਆ ਜਾ, ਕੋਲ ਹੀ ਬਹਿ ਜਾ ਮੇਰੇ ਕੋਲ ਫੱਟੀ ਤੇ, ਚੌਂਕਿਆ ਛਕਿਆ ਹੁੰਦਾ ਸੀ ਨਾ ਫੱਟੀ ਦੇ ਕੋਲ ਹੀ ਵੇਖ ਕੇ, ਛਕ ਲਾ, ਛਕਣਾ ਸ਼ੁਰੂ ਕਰ ਦਿੱਤਾ, ਇੱਕ ਛਕ, ਦੋ ਛਕ, ਤਿੰਨ ਛਕ, ਚਾਰ ਛਕ।

ਨਾਲੇ ਛਕਾਈ ਜਾਂਦੀ ਹੈ ਤੇ ਨਾਲੇ ਸਹਿਜੇ ਟੇਢੀ ਜੀ ਨਿਗਾਹ ਕਰਕੇ ਆਟੇ ਜਿਹੜਾ ਪੂਣਾ ਦਿੱਤਾ ਨਾ ਉਹਦੇ ਵੱਲੇ ਝਾਕਦੀ ਵੀ ਆਟਾ ਕਿੰਨਾ ਕੁ ਰਹਿ ਗਿਆ, ਸਹਿਜੇ ਜੇ ਨਿਗਾਹ ਉਹਦੇ ਵੱਲੇ ਵੀ ਝਾਕਦੀ ਹੈ ਵੀ ਕਿੰਨਾ ਕੁ ਰਹਿ ਗਿਆ। ਛਕਦਿਆਂ ਛਕਦਿਆਂ ਮਨ ਚ ਸੋਚਿਆ ਸੀ ਵੀ ਕਿੰਨੇ ਕੁ ਛਕ ਲਏਗਾ, ਆਟਾ ਭੰਡੋਲੀ ਚੋਂ ਪਾ ਕੇ ਗੁੰਨ ਲਿਆ, ਛਕਦੇ ਗਏ ਸਾਰੇ ਦਾ ਸਾਰਾ ਹੀ ਛਕ ਗਏ, ਅੰਤਰਜਾਮੀ ਹੋਣਾ ਨੇ ਫਤਿਹ ਹੀ ਨਾ ਕੀਤੀ, ਬਾਸੀ ਨਾ ਕੀਤੀ, ਸਾਰੇ ਛਕ ਲਏ, ਆਟਾ ਹੋ ਗਿਆ ਸਮਾਪਤ। ਉਹਨਾਂ ਚਿਰ ਨੂੰ ਕੀ ਹੋਇਆ ਵੀ ਭਗਤ ਤਰਲੋਚਨ ਜੀ ਦੇ ਰੱਬ ਦੇ ਪਿਆਰ ਵਾਲੇ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਭਗਤ ਆ ਗਏ। ਆਖੋ ਸਤਨਾਮ ਸ਼੍ਰੀ। ਆਉਂਦਿਆਂ ਸਾਰ ਕਹਿਣ ਲੱਗੇ ਭਗਤ ਤਰਲੋਚਨ ਜੀ ਭੁੱਖ ਬੜੀ ਲੱਗੀ ਜੇ, ਆਉਂਦਿਆਂ ਸਾਰ ਉਹ ਭਗਤ ਕਹਿਣ ਲੱਗੇ ਭੁੱਖ ਬੜੀ ਲੱਗੀ ਜੇ ਤੇ ਪ੍ਰਸ਼ਾਦਾ ਹੋਣਾ ਹੀ ਚਾਹੀਦਾ ਜੇ। ਜਿਸ ਵੇਲੇ ਤਰਲੋਚਨ ਜੀ ਨੇ ਕਿਹਾ, ਆਵਾਜ਼ ਦਿੱਤੀ ਧਰਮ ਸੁਪਤਨੀ ਨੂੰ ਵੀ ਰੱਬ ਦੇ ਪਿਆਰ ਵਾਲੀਆਂ ਰੂਹਾਂ ਆਈਆਂ ਨੇ, ਅੰਨ ਮੰਗਦੇ ਨੇ, ਪ੍ਰਸ਼ਾਦਾ ਮੰਗਦੇ ਨੇ। ਭੰਡੋਲੀ ਵੱਲੇ ਧਿਆਨ ਮਾਰਿਆ, ਆਟਾ ਨਜ਼ਰ ਨਾ ਆਇਆ, ਇੱਕਦਮ ਆਪਣਾ ਪਰਾਜੀ ਚੁੱਕ ਕੇ ਤੇ ਨਾਲ ਗੁਆਂਢੀਆਂ ਦੇ ਘਰ ਜਾ ਕੇ ਕਹਿਣ ਲੱਗੀ ਹੈ ਮੈਨੂੰ ਆਟਾ ਚਾਹੀਦਾ ਆਟਾ। ਉਹ ਕਹਿਣ ਲੱਗੇ ਅੱਜ ਤੱਕ ਤੇ ਤੂੰ ਕਿਤੇ ਮੰਗਣ ਨਹੀਂ ਆਈ, ਅੱਜ ਪਹਿਲਾ ਦਿਨ ਹੈ ਤੂੰ ਆਟਾ ਮੰਗਣ ਵਾਸਤੇ ਆ ਗਈ। ਆਂਢ ਗੁਆਂਢ ਤੋਂ ਕਈ ਵਾਰ ਬੰਦਾ ਲੈ ਹੀ ਆਉਂਦਾ ਸੀ ਪਿੰਡਾਂ ਥਾਵਾਂ ਤੇ, ਤੇ ਜਿਸ ਵੇਲੇ ਆਟਾ ਮੰਗਣ ਲੱਗੀ, ਆਟਾ ਉਹ ਦੇਣ ਲੱਗੇ, ਕਹਿਣ ਲੱਗੀ ਆਟਾ ਮੈਂ ਕੀ ਮੰਗਣਾ ਸੀ ਭੈਣੇ, ਆ ਜਿਹੜਾ ਨੌਕਰ ਰੱਖਿਆ ਨਾ ਅਸੀਂ, ਨੌਕਰ ਅੰਤਰਜਾਮੀ ਜਿਹਨੂੰ ਅਸੀਂ ਕਹਿੰਦੇ ਹਾਂ, ਕੀ ਦੱਸਾਂ ਭੈਣੇ ਅੱਜ ਤੇ ਸਾਰਾ ਹੀ ਆਟਾ ਖਾ ਗਿਆ ਜੀ। ਆਖੋ ਸਤਨਾਮ ਸ਼੍ਰੀ। ਅੱਜ ਤੇ ਸਾਰਾ ਹੀ ਛੱਡ ਗਿਆ ਜੇ, ਛੱਡਿਆ ਹੀ ਕੋਈ ਨਹੀਂ। ਉਧਰ ਕੀ ਕਿਹਾ ਸੀ ਅੰਤਰਜਾਮੀ ਨੇ, ਮੇਰੀ ਨਿੰਦਿਆ ਨਹੀਂ ਕਰਨੀ, ਮੈਂ ਲੈਣਾ ਦੇਣਾ ਕੁਝ ਨਹੀਂ ਹੈ। ਉਧਰੋਂ ਧਰਮ ਸੁਪਤਨੀ ਤਰਲੋਚਨ ਜੀ ਦੀ ਆਟਾ ਲੈ ਕੇ ਆਈ ਹੈ, ਸੀਧਾ ਲੈ ਕੇ ਆਈ ਹੈ, ਤੇ ਜਦੋਂ ਘਰ ਵਿੱਚ ਪਹੁੰਚੀ ਤੇ ਅੰਤਰਜਾਮੀ ਹੋਣੀ ਆ ਲੋਪ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰ ਆਵਾਜ਼ਾਂ ਮਾਰਦੀ ਵੇ ਅੰਤਰਜਾਮੀ, ਕਿਧਰੇ ਬਾਹਰ ਵੇਖਦੀ ਵੇ ਅੰਤਰਜਾਮੀ, ਕਿਧਰੇ ਸੱਜੇ ਖੱਬੇ ਆਵਾਜ਼ਾਂ ਮਾਰਦੀ, ਪਰ ਅੰਤਰਜਾਮੀ ਤਾਂ ਨਿਰੰਕਾਰ ਮੇਰੇ ਵਾਹਿਗੁਰੂ ਜੀ ਨਜ਼ਰ ਨਾ ਆਏ। ਜਿਸ ਵੇਲੇ ਆਵਾਜ਼ਾਂ ਮਾਰ ਮਾਰ ਕੇ ਹੰਭ ਗਈ ਨਾ, ਆਮ ਬੋਲੀ ਪਿੰਡਾਂ ਦੀ, ਹੰਭ ਗਈ ਕਿ ਥੱਕ ਗਈ, ਉਦੋਂ ਕਹਿੰਦੀ ਭਗਤ ਜੀ ਤੁਸੀਂ ਅੰਤਰਜਾਮੀ ਨੀ ਭਲਾ ਵੇਖਿਆ। ਉਹ ਕਹਿਣ ਲੱਗੇ ਹੁਣੇ ਤੇ ਇੱਥੇ ਸੀ, ਤੇਰੇ ਆਉਣ ਤੋਂ ਪਹਿਲਾਂ ਪਤਾ ਨੀ ਕਿੱਥੇ ਹੀ। ਜਿਸ ਵੇਲੇ ਵੇਖਿਆ ਇੱਧਰ ਉੱਧਰ ਨਜ਼ਰ ਨਾ ਆਇਆ ਤਾਂ ਪਤਾ ਲੱਗਾ ਉਹ ਪ੍ਰਮਾਤਮਾ ਆ ਗਿਆ। ਕਹਿਣ ਲੱਗੇ ਤੈਨੂੰ ਮੈਂ ਦੋ ਚਾਰ ਗੱਲਾਂ ਕਹੀਆਂ ਸੀ ਨਾ, ਆਪਣੇ ਕੋਲ ਇੰਨਾ ਚਿਰ ਰਹਿ ਗਿਆ ਆਪਾਂ ਨੂੰ ਪਤਾ ਹੀ ਨੀ ਲੱਗਾ। ਤੇ ਉਸ ਵੇਲੇ ਕਹਿਣ ਲੱਗੇ ਕਿਧਰੇ ਨਿੰਦਿਆ ਤੇ ਨਹੀਂ ਕਰ ਦਿੱਤੀ ਉਹਦੀ। ਕਹਿਣ ਲੱਗੀ ਆਖਿਆ ਤੇ ਮੈਂ ਕੁਛ ਨਹੀਂ ਆ, ਬਸ ਇੰਨੀ ਕੀ ਗੱਲ ਆਖੀ ਜੇ ਸਵਾਮੀ ਜੀ ਆਪਣੀ ਗਵਾਂਢ ਨੂੰ ਆਹ ਜਿਹੜਾ ਅੰਤਰਜਾਮੀ ਨੌਕਰ ਰੱਖਿਆ ਸਾਰਾ ਆਟਾ ਹੀ ਖਾ ਗਿਆ। ਤਾਂ ਭਗਤ ਸਾਹਿਬ ਜੀ ਕਹਿਣ ਲੱਗੇ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ। ਕਹਿਣ ਲੱਗੇ ਹੇ ਗਵਾਰ ਨਾਰਾਇਣ ਆਇਆ ਭੁੱਲ ਕੇ ਉਹਦੀ ਨਿੰਦਿਆ ਕਿਉਂ ਕਰ ਦਿੱਤੀ, ਉਹ ਤੇ ਰੱਬ ਆਇਆ ਸੀ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਉਹ ਸਾਰੇ ਦਾ ਸਾਰਾ ਸ਼ਬਦ ਜਿਹੜਾ ਉਹ ਕਰਮਾਂ ਵਾਸਤੇ ਭਗਤ ਜੀ ਨੇ ਉੱਥੇ ਉਚਾਰਨ ਕੀਤਾ। ਤੇਵੇਂ ਭਗਤ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਚਾਰ ਸ਼ਬਦ ਨੇ, ਇੱਕ ਗੂਜਰੀ ਰਾਗ ਦੇ ਵਿੱਚ ਸ਼ਬਦ ਇਹ ਵੀ ਜੇ, ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਔ ਤਰੈ ਅਰੀਬਾ ਈ ਗੋਬਿੰਦ ਨਾਮ ਮਤ ਬੀਸਰੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਔ ਤਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੇ ਸੁਭਾ ਜੋਨ ਵਲ ਵਲ ਔ ਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਔ ਤਰੈ। ਬਦਤ ਤਰਲੋਚਨ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਦਰ ਮੁਕਤਾ ਪੀਤੰਬਰ ਵਾਕੈ ਹਿਰਦੈ ਵਸੈ। ਤੇਵੇਂ ਅੱਜ ਭਗਤ ਸਾਹਿਬ ਜੀ ਨੇ ਸਾਨੂੰ ਬਾਹਰਲੇ ਪਖੰਡਾਂ ਤੋਂ ਵਰਜ ਕੇ ਕੇਵਲ ਸ਼ਬਦ ਨਾਲ ਜੋੜਿਆ, ਨਾਮ ਨਾਲ ਜੋੜਿਆ ਔਰ ਨਾਲ ਦੀ ਨਾਲ ਗਿਆਨ ਕਰਵਾਇਆ। ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਹੈ, ਹਰ ਇੱਕ ਨੂੰ ਪ੍ਰੇਮ ਦੇ ਬੋਲ ਵਿੱਚ ਪ੍ਰਸੰਨ ਕਰਨ ਵਾਸਤੇ ਉਪਦੇਸ਼ ਦੇ ਰਹੇ ਨੇ। ਆਓ ਜਿਵੇਂ ਕਿਰਪਾ ਕਰਦੇ ਨੇ, ਚੰਦ ਮਿੰਟ ਬਾਕੀ ਬੱਚੇ ਨੇ ਸਾਂਝ ਪਾਈ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਅੰਤਰ ਮਲ, ਮਲ ਨਾਮ ਹੈ ਮੈਲ ਦਾ, ਨਿਰਮਲ ਨਹੀਂ ਕੀਨਾ, ਹਿਰਦੇ ਨੂੰ ਨਿਰਮਲ ਨਹੀਂ ਕੀਤਾ, ਬਾਹਰ ਭੇਖ ਉਦਾਸੀ ਬਾਹਰਲਾ ਲਿਬਾਸ ਪਹਿਨ ਲੈਣਾ ਕੀਤਾ ਹੈ, ਤਾਂ ਲਿਬਾਸ ਦੇ ਨਾਲ ਮੇਰੇ ਵਾਹਿਗੁਰੂ ਪਤੀ ਪਰਮਾਤਮਾ ਦੀ ਭਾਈ ਕਦੇ ਪ੍ਰਾਪਤੀ ਨਹੀਂ ਹੁੰਦੀ। ਇੱਕ ਗੱਲ ਤਾਂ ਪੱਕੀ ਹੈ ਨਾ ਜੀ, ਸਰੀਰ ਦਾ ਆਪਾਂ ਇੱਕ ਦਿਨ ਇਸ਼ਨਾਨ ਨਾ ਕਰੀਏ, ਇੱਕ ਦਿਨ ਸਰੀਰ ਦਾ ਇਸ਼ਨਾਨ ਨਾ ਕਰੀਏ, ਨਹਾਤਾ ਨਾ ਜਾਵੇ, ਤਾਂ ਅਗਲੇ ਦਿਨ ਸਰੀਰ ਚੋਂ ਬਦਬੂ ਪੈਦਾ ਹੋ ਜਾਂਦੀ। ਇੱਕ ਦਿਨ ਦੀ ਗੱਲ ਛੱਡੋ, ਤੁਸੀਂ ਥੋੜੀ ਜਿਹੀ ਵਾਕ ਵੂਕ ਸੈਰ ਸੂਰ ਕਰਕੇ ਆ ਜਾਓ, ਉਸ ਤੋਂ ਬਾਅਦ ਵੀ ਸਰੀਰ ਵਿੱਚੋਂ ਬਦਬੂ ਪੈਦਾ ਹੋ ਜਾਂਦੀ ਹੈ, ਮੈਲ ਨਿਕਲਦੀ ਹੈ, ਮਲ ਨਾਲ ਭਰਿਆ ਹੋਇਆ ਹੈ। ਪਰ ਵਾਸਤਵ ਵਿੱਚ ਵੇਖਿਆ ਜਾਵੇ, ਜੰਗਲ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਬੜੇ ਨੇ, ਬੜੇ ਪੰਛੀ ਨੇ, ਉਹਨਾਂ 'ਤੇ ਕਦੇ ਇਸ਼ਨਾਨ ਕੀਤਾ ਹੀ ਨਹੀਂ, ਉਹਨਾਂ ਕੋਲੋਂ ਤਾਂ ਮੈਲ ਆਉਂਦੀ ਨਹੀਂ, ਉਹਨਾਂ ਕੋਲੋਂ ਤਾਂ ਬਦਬੂ ਆਉਂਦੀ ਨਹੀਂ। ਇੱਕ ਮਨੁੱਖ ਹੀ ਐਸਾ ਪੈਦਾ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ, ਸਭ ਸਰੀਰ ਸਕਾਰ ਥੇ ਅਤ ਪਵਿੱਤਰ ਸੋ ਮਾਨਸ ਦੇਹੀ, ਬਹੁ ਬਿੰਜਨ ਮਿਸਟਾਣ ਪਾਣ, ਹੋਏ ਮਲ ਮੂਤਰ ਕਸੂਤਰ ਵੇਹੀ, ਪਾਟ ਪਟੰਬਰ ਵਿਗੜ ਦੇ ਪਾਣ ਕਪੂਰ ਸੰਗ ਸਨੇਹੀ, ਚੋਵਾ ਚੰਦਨ ਅਰ ਗਜ ਹੋਏ ਦੁਰਗੰਧ ਸੁਗੰਧ ਹਰੇਹੀ, ਸਾਧ ਸੰਗਤ ਗੁਰ ਸ਼ਬਦ ਵਿਣ ਨੇ ਫਲ ਮਾਨਸੋ ਦੇਹੇ ਅਵੇਹੀ, ਚਰਨ ਸ਼ਰਨ ਮਸਕੀਨੀ ਜੇਹੀ। ਕਮਾਲ ਦੇ ਬੋਲ ਕਹਿ ਦਿੱਤੇ, ਕਹਿੰਦੇ ਸਭ ਸਰੀਰ ਸਕਾਰ ਥੇ, ਸਾਰੇ ਹੀ ਚੰਗੇ ਨੇ, ਆਤ ਪਵਿੱਤਰ ਅਤਿਅੰਤ ਕਰਕੇ ਸੋ ਮਾਨਸ ਦੇਹੀ, ਕਮਾਲ ਹੈ। ਬਹੁ ਬਿੰਜਣ, ਤਰ੍ਹਾਂ ਤਰ੍ਹਾਂ ਦੇ ਭੋਜਨ ਬੰਦਾ ਛਕਦਾ, ਸਾਰੇ ਹੀ ਛਕਦੇ ਆ। ਬਹੁ ਬਿੰਜਣ ਮਿਸਟਾਣ ਪਾਣ, ਹੋਏ ਮਲ ਮੂਤਰ ਕਸੂਤਰ ਵੇਹੀ, ਸਭ ਕੁਝ ਵਿਗੜ ਗਿਆ। ਫਿਰ ਅਗਲਾ ਬੋਲ ਕਹਿੰਦੇ ਪਾਟ ਪਟੰਬਰ ਵਿਗੜ ਦੇ, ਪਾਟ ਪਸ਼ਮੀਨੇ ਦੇ ਕੱਪੜੇ ਸੁੰਦਰ ਤੋਂ ਸੁੰਦਰ ਸਰੀਰ ਨੂੰ ਲਾ ਕੇ ਦੇ ਵਿਗੜ ਜਾਂਦੇ ਨੇ, ਖਰਾਬ ਹੋ ਜਾਂਦੇ ਨੇ। ਪਾਟ ਪਟੰਬਰ ਵਿਗੜ ਦੇ ਪਾਣ ਕਪੂਰ ਕੁਸੰਗ ਸਨੇਹੀ, ਇੱਥੇ ਵੱਸ ਨਹੀਂ। ਕਹਿੰਦੇ ਚੋਵਾ ਚੰਦਨ ਅਰ ਗਜਾ ਹੋਏ ਦੁਰਗੰਧ ਸੁਗੰਧ ਹਰੀਹੀ। ਭਾਈ ਸਾਹਿਬ ਜੀ, ਇਹ ਪਵਿੱਤਰ ਕਿਵੇਂ ਹੋਵੇ? ਸਾਧ ਸੰਗਤ ਗੁਰ ਸ਼ਬਦ ਵਿਣ ਨੇ ਫਲ ਮਾਨਸੋ ਦੇਹ ਅਵੇਹੀ, ਚਰਨ ਸ਼ਰਨ ਮਸਕੀਨੀ ਜੇਹੀ। ਗੁਰੂ ਦੀ ਸੰਗਤ ਵਿੱਚ ਆ ਕੇ ਮਲ ਲੈਂਦੀ ਹੈ। ਇੱਕ ਬੋਲ ਤੁਸੀਂ ਹੋਰ ਸੁਣ ਲਓ, ਸਰੀਰ ਦੀ ਮਲ ਜਿਹੜੀ ਹੈ ਉਹ ਆਪਾਂ ਲਾਉਣ ਦਾ ਯਤਨ ਤਾਂ ਰੋਜ਼ਾਨਾ ਕਰਦੇ ਹਾਂ, ਰੋਜ਼ਾਨਾ ਹਰ ਇੱਕ ਬੰਦਾ ਕਰਦਾ ਹੈ। ਕੋਈ ਬੰਦਾ ਕਿਸੇ ਢੰਗ ਨਾਲ ਕਰਦਾ, ਕੋਈ ਕਿਸੇ ਢੰਗ ਨਾਲ ਕਰਦਾ ਹੈ, ਮੇਰੇ ਕੋਲੋਂ ਸੁਗੰਧੀ ਆਵੇ। ਪਰ ਗਰੀਬ ਨਿਵਾਸ ਸਾਹਿਬ ਜੀ ਕਹਿੰਦੇ, ਜਿਹੜੀ ਮਲ ਅੰਦਰ ਦੀ ਮੈਲ ਹੈ, ਮਲਨ ਅਵਰਨ ਵਿਕਸ਼ੇਪ, ਜਿਹੜੀ ਇਹ ਮਲ ਲੱਗੀ ਹੈ, ਇਹ ਮਨ ਨੂੰ ਮੈਲ ਲੱਗੀ ਹੈ, ਜਿਹਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ ਹੋ, ਖੰਨਲੀ ਧੋਤੀ ਉਚਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਭਾਵੇਂ ਸੌ ਵਾਰੀ ਹਜ਼ਾਰਾਂ ਵਾਰੀ ਧੋ ਦਈਏ, ਉਹ ਕਦੇ ਸਾਫ਼ ਹੁੰਦੀ ਨਹੀਂ ਹੈ। ਤਾਂ ਤੁਸੀਂ ਇੱਕ ਗੱਲ ਨੂੰ ਹੋਰ ਨੋਟ ਕਰੋਗੇ, ਜਿਹਦਾ ਮਨ ਮੈਲਾ ਹੋਵੇਗਾ ਨਾ ਜੀ, ਆਖੋ ਸਤਨਾਮ ਸ਼੍ਰੀ, ਜਿਹਦਾ ਮਨ ਨੂੰ ਮੈਲ ਲੱਗੀ ਹੋਵੇਗੀ, ਇਹ ਗੱਲ ਪੱਕੀ ਜੇ, ਉਹਦੀ ਵੇਖਣੀ ਵੀ ਮੈਲੀ ਹੋਵੇਗੀ। ਜਿਹਦਾ ਮਨ ਨੂੰ ਮੈਲ ਹੈ ਨਾ, ਉਹਦੀ ਵੇਖਣੀ ਪਰਾਏ ਵੱਲੇ ਮੈਲੀ ਹੋਵੇਗੀ। ਜਿਹਦਾ ਮਨ ਮੈਲਾ, ਉਹਦੀ ਜ਼ਬਾਨ ਵੀ ਮੈਲੀ ਹੈ, ਉਹਦਾ ਝੂਠ ਬੋਲੇਗਾ। ਜਿਹਦਾ ਮਨ ਮੈਲਾ ਹੈ, ਉਹਦੇ ਹੱਥ ਵੀ ਮੈਲੇ ਨੇ। ਜਿਹਦਾ ਮਨ ਮੈਲਾ, ਉਹਦੇ ਪੈਰ ਵੀ ਮੈਲੇ ਨੇ। ਜਿਹਦਾ ਮਨ ਮੈਲਾ, ਉਹਦੇ ਕੰਨ ਵੀ ਮੈਲੇ ਨੇ, ਕਿਉਂਕਿ ਉਹ ਮਲ ਹੀ ਸੁਣੇਗਾ। ਸਾਹਿਬ ਜੀ ਅੱਜ ਕਿਰਪਾ ਕਰਦੇ ਨੇ, ਮਨ ਮੈਲਾ ਸਭ ਕਿਛ ਹੈ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ, ਹਾਹਾ ਤੇ ਛੱਛਾ ਹਛਾ, ਇਹ ਪਵਿੱਤਰ ਨਹੀਂ ਹੁੰਦਾ। ਪਵਿੱਤਰ ਕੇਵਲ ਗੁਰੂ ਦੇ ਸ਼ਬਦ ਨਾਲ ਹੁੰਦਾ। ਇੱਕ ਬੋਲ ਬੜਾ ਪਿਆਰਾ ਆਉਂਦਾ ਜੇ, ਸਾਹਿਬ ਜੀ ਕਹਿੰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ, ਸੰਗਤ ਵਿੱਚ ਆ ਕੇ ਮਲ ਲਹਿ ਜਾਂਦੀ ਹੈ। ਤਿਵੇਂ ਭਗਤ ਤ੍ਰਿਲੋਚਨ ਜੀ ਕਿਰਪਾ ਕਰਦੇ ਨੇ, ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਬਾਬਾ ਆਇਆ ਤੀਰਥੀ, ਤੀਰਥ ਪੁਰਬ ਸਭੇ ਫਿਰ ਦੇਖੇ, ਭਾਉ ਨਾ ਬ੍ਰਹਮੇ ਲਿਖਿਆ, ਚਾਰ ਵੇਦ ਸਿਮਰਤ ਪੜ ਦੇਖੇ, ਢੂੰਡੀ ਸਗਲੀ ਪ੍ਰਿਥਵੀ, ਸਤਯੁਗ ਆਦਿ ਦੁਆਪਰ ਤ੍ਰਿਤ ਹੈ, ਕਲਯੁਗ ਧੁੰਦੂ ਘਾਰ ਹੈ, ਭਰਮ ਭਲਾਈ ਬਹੁ ਵਿਦ ਭੇਖ ਹੈ, ਭੇਖੀ ਪ੍ਰਭੂ ਨਾ ਪਾਈਏ, ਆਪ ਗਵਾਏ ਰੂਪ ਨਾ ਰੇਖ ਹੈ,
ਜਦੋਂ ਗੁਰੂ ਨਾਨਕ ਮਹਾਰਾਜ ਨੇ ਉਦਾਸੀ ਕੀਤੀ ਹੈ ਤਾਂ ਮਹਾਰਾਜ ਨੇ ਤੀਰਥ ਯਾਤਰਾ ਆਰੰਭ ਕਰ ਲਈ। ਭੇਖਾਂ ਵਾਲਿਆਂ ਨੂੰ ਵੇਖਿਆ, ਗੁਰਦੇਵ ਮਹਾਰਾਜ ਕਹਿੰਦੇ ਬਸ ਸਭ ਮਲ ਦੇ ਭਰੇ ਹੋਏ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਓ ਹੋਰ, ਬਾਹਰ ਧੋਤੀ ਤੋਂਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਗਰੀਬ ਬਨਵਾਸ ਸਾਹਿਬ ਜੀ ਕਹਿੰਦੇ ਬਾਹਰਲਾ ਲਿਬਾਸ ਉਦਾਸੀਆਂ ਵਾਲਾ ਹੈ। ਹਿਰਦੈ ਕਮਲ ਘੱਟ ਬ੍ਰਹਮ ਨ ਚੀਨਾ, ਹਿਰਦੇ ਰੂਪੀ ਕਮਲ ਹਿਰਦੇ ਵਿੱਚ ਜੋ ਬ੍ਰਹਮ ਹੈ ਜਰੇ ਜਰੇ ਵਿੱਚ ਸਮਾਇਆ ਹੈ, ਚੀਨਾ ਉਹਨੂੰ ਵੇਖਿਆ ਹੀ ਨਹੀਂ, ਬਾਹਰ ਹੀ ਵੇਖਦਾ ਰਿਹਾ ਹੈ। ਸਾਹਿਬ ਜੀ ਕਿਰਪਾ ਕਰਦੇ ਕਾਹੇ ਭਇਆ ਸੰਨਿਆਸੀ, ਭਈ ਸੰਨਿਆਸ ਧਾਰਨ ਕਿਉਂ ਕਰ ਲਿਆ ਹੈ, ਇਹਦੇ ਨਾਲ ਰੱਬ ਦੀ ਪ੍ਰਾਪਤੀ ਥੋੜੀ ਹੈ। ਇਹ ਹੀ ਬੋਲਤਾ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਕਹੇ ਸਨ। ਸ਼ਬਦ ਕੇਵਲ ਸੁਣਾ ਦੇ, ਅਰਥ ਨਹੀਂ ਕਰਨੇ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨੇ ਚੀਨਸ ਆਤਮ ਰਾਮ, ਮੂੰਡ ਮੜਾਏ ਜੋ ਸਿੰਧ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਣਾ ਖੁਸਰੈ ਕਿਉਣਾ ਪਰਮਗਤ ਪਾਈ, ਕਹਿਤ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਣ ਕਿਨ ਗਤ ਪਾਈ। ਤੁਸੀਂ ਸਾਰੇ ਅਰਥ ਜਾਣ ਗਏ। ਤਾਂ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ, ਹੇ ਜੈ ਚੰਦਾ ਬ੍ਰਾਹਮਣ ਜੀ ਜੈ ਚੰਦ ਜੀ, ਭਰਮ ਵਿੱਚ ਭੁੱਲ ਗਏ ਉਹ ਜੀਵ ਰੂਪ ਇਸਤਰੀ ਭੁੱਲ ਗਈ ਹੈ, ਨਹੀਂ ਭਾਈ ਨਹੀਂ ਚੀਨਿਆ ਨਹੀਂ ਸਮਝਿਆ ਪਰਮਾਨੰਦਾ, ਜੋ ਪਰਮਾਨੰਦ ਪਰਮ ਪਿਤਾ ਪਰਮਾਤਮਾ ਆਨੰਦ ਦੇਣ ਵਾਲਾ ਹੈ, ਉਹਦੇ ਨਾਲ ਤੇ ਸਾਂਝ ਕੀਤੀ ਨਹੀਂ। ਲਿਬਾਸਾਂ ਨਾਲ ਤਾਂ ਸਾਂਝ ਕਰ ਲਈ ਹੈ, ਭੇਖਾਂ ਨਾਲ ਤਾਂ ਸਾਂਝ ਕਰ ਲਈ ਹੈ, ਭੇਸ ਤੇ ਸੱਜਣ ਦਾ ਵੀ ਬੜਾ ਵਧੀਆ ਸੀ। ਸਾਹਿਬ ਜੀ ਨੇ ਇਹੋ ਤਾਂ ਮਹਾਰਾਜ ਨੇ ਆਖਿਆ ਸੀ, ਉੱਜਲ ਕਹਿਹਾਂ ਚਨਕਲ ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉੱਤਰ ਹੈ ਜੇਸੋ ਧੋਵਣ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ, ਕੋਠੇ ਮੰਡੋ ਮਾੜੀਆਂ ਬਾਹਰ ਚਿਤਵੀਆਂ, ਟੱਟੀਆਂ ਕਾਮਣ ਆਵਣੀ ਵਿੱਚੋਂ ਸੱਖਣੀਆਂ, ਉਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ, ਕਹੀਆ ਨਾ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ, ਮੈਂ ਜਨ ਤੋਤਾ, ਉਹ ਫੁੱਲਾਂ ਨੂੰ ਵੇਖ ਕੇ ਭੁੱਲ ਜਾਂਦਾ ਹੈ, ਬੜਾ ਸੋਹਣਾ ਫੁੱਲ ਹੈ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵਾ ਪਤ। ਸਾਹਿਬ ਜੀ ਏਦਾਂ ਕਹਿੰਦੇ, ਵੇਖੀ ਕਿਤੇ ਬਾਹਰਲੇ ਲਿਬਾਸ ਵੱਲੇ ਕਿਸੇ ਵੱਲੇ ਵੇਖ ਕੇ ਰੱਬ ਨੂੰ ਨਾ ਭੁੱਲ ਜਾਵੀ, ਭੀ ਲੱਭ ਭੇਖ ਚੋ ਰੱਬ ਮਿਲ ਜਾਣਾ, ਬਿਲਕੁਲ ਨਹੀਂ, ਉਹ ਮਿਲਣਾ ਹੈ ਨਾਮ ਦੇ ਨਾਲ, ਕਮਾਈ ਦੇ ਨਾਲ ਮਿਲਣਾ ਹੈ। ਰਹਾਓ ਘਰ ਘਰ ਖਾਇਆ।

ਘਰ ਘਰ ਹੈ। ਅੱਜ ਬਾਬਾ ਜੀ ਦਾ ਪ੍ਰਸ਼ਾਦਾ ਸਾਡੇ ਘਰ ਹੈ, ਕੱਲ੍ਹ ਨੂੰ ਬਾਬਾ ਜੀ ਦਾ ਪ੍ਰਸ਼ਾਦਾ, ਸ਼ਾਮ ਨੂੰ ਉੱਧਰ ਹੈ। ਪਿੰਡ ਵਧਾਇਆ, ਗੋਗੜ ਤਕੜੀ ਵੱਧ ਗਈ ਹੈ, ਅਤੇ ਜਪਿਆ ਹੈ ਹੀ ਨਹੀਂ ਸਤਨਾਮ ਸ਼੍ਰੀ ਵਾਹਿਗੁਰੂ। ਦਸ਼ਮੇਸ਼ ਪਾਤਸ਼ਾਹ ਜੀ ਦੇ ਇੱਕ ਅੰਮ੍ਰਿਤ ਬਚਨ ਆਉਂਦੇ ਨੇ, ਕਹਿੰਦੇ ਜੋ ਜੋ ਜਾਕੋ ਡਿੰਬ ਦਿਖਾਵੈ, ਲੋਗਣ ਮੂੰਡ ਅਧਿਕ ਸੁੱਖ ਪਾਵੈ, ਨਾਸਾ ਮੂਦ ਕਰੈ ਪਰ ਨਾਨਕ, ਫੋਕਟ ਕਰਮ ਨਾ ਕੌਡੀ ਕਾਮਗ, ਫੋਕਟ ਕਰਮ ਜਿਤੇ ਨਰ ਕਰਹੀ ਨਰਕ ਕੁੰਡ, ਭੀਤਰ ਤੇ ਪਰਹੀ ਹਾਥ ਹੀ ਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਾਹੂ। ਇੱਕ ਬੋਲ ਹੋਰ ਵੀ ਆਉਂਦਾ ਦਸ਼ਮੇਸ਼ ਦਾ, ਕਹਿੰਦੇ ਆਖਣ ਭੀਤਰ, ਧਿਆਨ ਦੇ ਕੇ ਸੁਣੇ, ਆਖਣ ਭੀਤਰ ਤੇਲ ਕੋਡਾਰ, ਸੋ ਲੋਗਣ ਨੀਰ ਬਹਾਏ ਵਖਾਵੈ। ਅਗਲੇ ਬੋਲ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ। ਇਹਦੀ ਤਹਿ ਵਿੱਚ ਜਾਈਏ, ਇੱਥੇ ਬੋਲਾ ਹੈ ਘਰ ਘਰ ਖਾਇਆ ਪਿੰਡ ਵਧਾਇਆ, ਘਰਾਂ ਘਰਾਂ ਵਿੱਚ ਖਾ ਕੇ ਤਕੜਾ ਗੋਗੜਾ ਬਣ ਗਿਆ। ਤਾਂ ਇਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤੀ, ਜੋ ਧਨਵਾਨ, ਹਾਂਜੀ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਨ ਲਖੈ ਤਹਿ ਦੇਤ ਨਹਿ, ਮੰਗਣ ਜਾਤ ਮੁਖੋ ਨਾ ਦਿਖਾਵੈ। ਮੈਨੂੰ ਮਾਫ ਕਰ ਦਿਓ ਜੇ ਸੱਚ ਦੇ ਪੁਜਾਰੀ ਬਣ ਜਾਣਾ, ਜੇ ਸੱਚ ਦੇ ਜਦੋਂ ਪਤਾ ਹੈ ਨਾ ਚਾਰ ਦਮੜੇ ਮਿਲ ਜਾਣੇ ਨੇ, ਰੱਜੇ ਵੀ ਆ ਤਾਂ ਵੀ ਪ੍ਰਸ਼ਾਦਾ ਸ਼ਗਨ ਤੁਰ ਜਾਣਾ ਜੇ। ਜੇ ਕਿਧਰੇ ਗਰੀਬ ਨੇ ਕਿਹਾ ਵੀ ਸਾਡੇ ਵੀ ਚਰਨ ਪਾ ਦਿਓ ਜੇ, ਬਹੁਤ ਬਿਜੀ ਆ, ਕਿਧਰੇ ਟਾਈਮ ਨਹੀਂ ਲੱਗਦਾ। ਕਲਗੀਧਰ ਪਾਤਸ਼ਾਹ ਜੀ ਦੇ ਬੱਚਾ ਨੇ ਮੇਰੇ ਹੋਣਗੇ ਤੇ ਤੁਸੀਂ ਕਹਿ ਦੇਣਾ। ਸਾਹਿਬ ਜੀ ਕਹਿੰਦੇ ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਨ ਲਖੈ ਤਹਿ ਦੇਤ ਨਹਿ, ਮੰਗਣ ਜਾਤ ਮੁਖੋ ਨਾ ਦਿਖਾਵੈ, ਲੂਟਤ ਹੈ ਪਸ ਲੋਕਣ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਇਹੀ ਬਚਨ ਭਗਤ ਸਾਹਿਬ ਜੀ ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ। ਇੱਕ ਬਚਨ ਜੀ ਉੱਥੇ ਵੀ ਆਉਂਦਾ ਜੀ, ਕਿੱਥੇ ਭਲਾ, ਜਦੋਂ ਆਪਾਂ ਆਸਾ ਰਾਗ ਦੀ ਭਗਤ ਬਾਣੀ ਪੜ੍ਹਦੇ, ਜਦੋਂ ਸ਼ਬਦ ਪੜ੍ਹਦੇ ਹੋ, ਗੱਜ ਸਾਢੇ ਤਹਿ ਤੇ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨਿਬਾਗ, ਓਏ ਹਰ ਕੇ ਸੰਤਨ ਆਖੀਏ ਬਾਹ ਨਾਰਸ ਕੇ ਠੱਗ, ਐਸੇ ਸੰਤਨਾ ਮੋਕੋ ਭਾਵੈ ਡਾਲਾ ਸਿਉਂ ਪੇਡਾ ਗਟਕਾ ਹੈ। ਸਾਰੇ ਦਾ ਸਾਰਾ ਹੀ ਖਾ ਜਾਣ ਵਾਲੇ, ਕਹਿੰਦੇ ਨਾ ਉਹ ਨਹੀਂ ਚਾਹੀਦੇ। ਖਿੰਥਾ ਗੋਦੜੀ ਪਾਈ ਹੈ, ਮੁੰਦਾ ਕੰਨਾਂ ਵਿੱਚ ਮੁੰਦਰਾਂ ਪਾਲੀਆਂ ਨੇ। ਤਾਂ ਸਾਹਿਬ ਜੀ ਕਹਿੰਦੇ ਇੱਥੇ ਬਸ ਨਹੀਂ ਜੇ ਕੀਤੀ, ਭੋਮ ਮਸਾਣ ਕੀ ਭਾਸਮ ਲਗਾਈ, ਗੁਰਬਿਣ ਤਤ ਨਾ ਪਾਇਆ। ਮਸਾਣਾ ਦੀ ਸਵਾਹ ਵੀ ਸਰੀਰ ਤੇ ਮਲ ਲਈ ਜੇ। ਸਾਹਿਬ ਜੀ ਕਹਿੰਦੇ ਇਹਦੇ ਨਾਲ ਰੱਬ ਥੋੜੀ ਮਿਲਦਾ, ਸਰੀਰ ਹੀ ਖਰਾਬ ਕੀਤਾ। ਇਹਦੇ ਬੰਦੇ ਬਹਾਦਰ ਨੂੰ ਮਹਾਰਾਜ ਨੇ ਕਿਹਾ ਸੀ ਆਹ ਕੀ ਸਵਾਹ ਮਲੀ ਫਿਰਦਾ ਹੈ, ਸੋਹਣੇ ਤੇਰੇ ਰੋਮ ਸੀ, ਇਹ ਜੜਾਵਾਂ ਬਣਾ ਲਈਆਂ, ਇਹ ਬੁੜ ਦਾ ਦੁੱਧ ਲਾ ਲਾ ਕੇ ਇਸ਼ਨਾਨ ਕਰ, ਸੋਹਣਾ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ, ਫਿਰ ਕੇਸਾਂ ਨੂੰ ਕੰਘਾ, ਤੂੰ ਬੰਦਾ ਹੈ ਤੇ ਤੈਨੂੰ ਅਸਲਾ ਬੰਦਾ ਬਣਾ ਦਈਏ। ਇਹੀ ਗੱਲ ਮਹਾਰਾਜ ਨੇ ਉੱਥੇ ਕਹਿ ਦਿੱਤੀ ਸੀ। ਸਾਹਿਬ ਜੀ ਕਹਿੰਦੇ ਭੂਮ ਸਾਣ ਕੀ ਭਸਮ ਲਗਾਈ, ਗੁਰਬਿਣ ਤੱਤ ਨਾ ਪਾਇਆ। ਪੂਰਿਆਂ ਗੁਰਾਂ ਤੋਂ ਬਿਨਾਂ ਸਿਧਾਂਤ ਨਹੀਂ ਮਿਲਦਾ। ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਲੋਵੋ ਪਾਣੀ, ਵੀ ਕੀ ਜਪ ਕਰ ਰਿਹਾ ਹੈ, ਕੀ ਤਪ ਕਰ ਰਿਹਾ ਹੈ, ਬਸ ਇੰਨਾ ਕੀ ਕੰਮ ਹੈ, ਪਾਣੀ ਰਿੜਕੀ ਜਾ ਰਿਹਾ ਹੈ। ਤੇ ਪਾਣੀ ਰਿੜਕੀ ਜਾਓ, ਦੱਦ ਕੇ ਭੁੱਲ ਹੈ, ਹਾਂਜੀ, ਦੱਦ ਕੇ ਭੁੱਲ ਹੈ ਬਰੋਲਾ ਨੀਰ, ਦੇ ਭੁਲੇਖੇ ਪਾਣੀ ਰਿੜਕੀ ਜਾਓ, ਰਾਹ ਦਿਨ ਰਿੜਕਦੇ ਰਹੋ, ਮਿਲਣਾ ਕੁਝ ਵੀ ਨਹੀਂ ਹੈ। ਸਾਹਿਬ ਜੀ ਕਹਿੰਦੇ ਬਸ ਆਹੀ ਬਾਤ ਹੈ। ਲੱਖ ਚੌਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ, ਵੀ ਜੇ ਵਾਹਿਗੁਰੂ ਨਿਰੰਕਾਰ ਪਰਮਾਤਮਾ ਨੇ 84 ਲੱਖ ਜੀਵ ਪੈਦਾ ਕੀਤੇ ਨੇ, ਉਹਨੂੰ ਜਪਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਕਾਏ ਕਮੰਡਲ ਕਾਪੜੀਆ ਰੇ 68 ਕਾਹੇ ਫਿਰਾਹੀ, ਹੱਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਘਰ ਵਾਲੀ ਧਰਮ ਸੁਪਤਨੀ ਛੱਡ ਕੇ ਆ ਗਿਆ ਜੀ, ਤੇ ਬਾਹਰਾਂ ਨੂੰ ਚਿੱਤ ਲਾ ਕੇ ਬੈਠਾ ਜੀ, ਦੇਖੋ ਰੱਬ ਮਿਲ ਜਾਏਗਾ। ਕਾਏ ਕਮੰਡਲ ਕਾਪੜੀਆ ਰੇ 68 ਕਾਹੇ ਫਰਾਈ, ਕਾਹਦੇ ਵਾਸਤੇ 68 ਤੀਰਥਾਂ ਤੇ ਤੁਰਿਆ ਫਿਰਦਾ,
ਬਦਾ ਤਤਰ ਲੋਚਣ ਸੁਣ ਰੇ ਪ੍ਰਾਣੀ, ਕੰਨ ਬਿਨ ਗਾਹੋ ਕੇ ਪਾਹੀ। ਭਈ ਭਰੀਆਂ ਤੋਂ ਬਿਨਾ ਹੀ, ਕੰਨ ਤੋਂ ਬਿਨਾ ਹੀ ਗਾਹ ਪਾਇਆ ਈ, ਕੰਨ ਬਿਨਾ ਜੈਸੇ ਥੋਥਰ ਧੁਖਾ, ਨਾਮ ਬਿਹੂਣ ਸੋਨੇ ਸੇ ਮੁਖਾ। ਕੰਨ ਤੇ ਹੈ ਹੀ ਨਹੀਂ, ਗਾਹ ਪਾ ਕੇ ਬੈਠਾ। ਕਹਿੰਦੇ ਪਰਮਾਤਮਾ ਇੱਦਾਂ ਨਹੀਂ ਮਿਲਦਾ। ਅੱਜ ਭਗਤ ਤਰਲੋਚਨ ਜੀ ਨੇ ਪਾਵ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਜੇ ਗੁਰੂ ਰਹਿਮਤਾ ਕਰਨ ਸਾਨੂੰ ਸ਼ਬਦ ਦੀ ਦਾਤ ਮਿਲ ਜਾਵੇ, ਕੇਵਲ ਲਿਬਾਸ ਤੋਂ ਉੱਪਰ ਉੱਠ ਕੇ ਗੁਰੂ ਗੁਰੂ ਨੂੰ ਜਪ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨੇ ਨੇ। ਬੇਅੰਤ ਭੁੱਲਾਂ ਦੀਆਂ ਮਾਫੀਆਂ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਬਤਾਏ, ਸਭ ਥਾਈ ਹੋਏ ਸਹਾਏ। ਤਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੇਠੀਆਂ, ਜਪੀਆਂ ਤਪੀਆਂ, ਜਿਨ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਖ ਦੇਖ ਫਤਿਹ, ਬਿਰਦ ਕੀ ਬਹਿਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ, ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ, ਛੇ ਪੌੜੀਆਂ ਅਨੰਦ ਸਾਹਿਬ ਜੀ ਕੇ ਜਾਪ ਇਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ, ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਤਿਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਇਸ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਨ ਦਾਤਾਂ ਬਖਸ਼ਣੀਆਂ, ਜਸਵੰਤ ਕੌਰ ਭੁੱਲਰ ਵੱਲੋਂ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਸੇਵਕ ਪਰਿਵਾਰ ਆਪਣੇ ਬੱਚੇ ਜਗਸ਼ਾਨ ਸਿੰਘ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਮਨਵੀਰ ਸਿੰਘ, ਹਰਵਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੇ ਕਾਰਜ ਸਫਲਤਾ ਵਾਸਤੇ, ਕਾਰੋਬਾਰ ਦੇ ਵਾਧੇ ਬਰਕਤਾਂ ਵਾਸਤੇ ਅਰਦਾਸ ਬੇਨਤੀ ਕਰਨ, ਪਰਿਵਾਰਾਂ ਦੀ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਕੇ, ਹਾਜ਼ਰਤ ਔਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖੁਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ

कायिक मंडल कापड़ियारे आठ सठ काय फिराहे।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਨਾਮ ਸਿਮਰਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਕੀ ਵਾਰ ਦੇ ਕੀਰਤਨ, ਆਏ ਹੋਏ ਹੁਕਮਨਾਮੇ ਦੀ ਕਥਾ ਸਰਵਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਭ ਨੂੰ ਗੁਰਸਿੱਖੀ ਜੀਵਨ ਸਨਮੁੱਖ ਬਣਾ ਕੇ ਰੱਖਣ, ਕਿਰਪਾ ਕਰਨ, ਐਸੀ ਮਤ ਦੀ ਜੈ ਮੇਰੇ ਠਾਕਰ ਸਦਾ ਸਦਾ ਤੁਧ ਤਿਹਾਈ। ਇੱਥੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੈ। ਸ਼ਾਮ ਨੂੰ ਫਿਰ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉਂ ਚਿਤ ਨਾ ਲਾਇਓ, ਨਾਮ ਨਾ ਬਸਿਓ ਮਨ ਆਏ। ਤ੍ਰਿਗ ਅਵੇਹਾ ਜੀਵਿਆ, ਕਿਆ ਯੁਗ ਮਹਿ ਪਾਇਆ ਆਈ। ਮਾਇਆ ਖੋਟੀ ਰਸ ਹੈ, ਏਕ ਚਸੇ ਮਹਿ ਭਾਜ ਲਹਿ ਜਾਏ। ਹੱਥੋਂ ਛੁੜਕੀ ਤਨ ਸਿਆਹ ਹੋਏ, ਬਦਨ ਜਾਏ ਕੁਮਲਾਈ। ਜਿਨ ਸਤਿਗੁਰ ਸਿਉਂ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਹਰ ਨਾਮ ਧਿਆਵ ਹੈ ਰੰਗ ਸਿਉਂ, ਹਰ ਨਾਮ ਰਹੇ ਲਿਵ ਲਾਈ। ਨਾਨਕ ਸਤਿਗੁਰ ਸੋ ਤਨ ਸੌਂਪਿਆ, ਜੇ ਜੀ ਮਹਿ ਰਹਿਆ ਸਮਾਏ। ਰੰਗ ਤਿਸੈ ਕੋ ਅਗਲਾ, ਵੰਨੀ ਚੜ੍ਹੈ ਚੜ੍ਹਾਏ ਮਹੱਲਾ ਤੀਜਾ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੇ, ਤਿਸ ਹੀ ਕੋ ਫਿਰ ਖਾਏ। ਗੁਰਮੁਖ ਕੋਈ ਗਾਰੜੂ,

ਅੰਦਰ ਧੀਰਕ ਹੋਏ ਪੂਰਾ ਪਾਏ ਸੀ। ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ, ਜਾਂ ਹੋਵੇ ਖਸਮ ਦਇਆਲ ਤਾਂ ਮਹਿਲ ਘਰ ਪਾਏ ਸੀ। ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇਲਾਏ ਸੀ, ਸ ਲੋਕ ਮਹੱਲਾ ਤੀਜਾ। ਸਭਨਾ ਕਾ ਸੋ ਏਕ ਹੈ ਸਦ ਹੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ। ਹੁਕਮ ਪੀਤ ਨਾ ਮਨਾਏ ਸੀ, ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ। ਰਹਿਣ ਸਵਾਈ ਜਲ ਮੋਈ ਕੰਤ ਨ ਲਾਇਓ ਭਾਉ, ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਉ ਪੌੜੀ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ। ਗੁਰਸਬ ਦੀ ਹਰ ਮਨ ਬਸੈ ਹਰ ਸਹਿਜੇ ਜਾਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ, ਸ ਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖੋਵਾ ਲਿਆ ਜੇ ਚਲਦਿਆਂ ਨਾਲ ਨਾ ਜਾਏ। ਕਾਇਆ ਮਿੱਟੀ ਅੰਧ ਹੈ ਪਾਉਣਾ ਪੁੱਛ ਹੋ ਜਾਏ, ਹਾਂ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ। ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ। ਮਹੱਲਾ ਤੀਜਾ ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾਏ, ਇਸ ਧਨ ਕੋ ਤਸਕਰ ਜੋਹੇ ਨਾ ਸਕਈ ਨਾ ਉਹ ਚੱਕਾ ਲੈ ਜਾਏ। ਏਹੋ ਹਰ ਧਨ ਜੀਐ ਸੇ ਤੇ ਰਬ ਰਹਿਆ, ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ, ਮਨਮੁਖ ਪੱਲੈ ਨਾ ਪਾਏ ਧਨ ਵਾਪਾਰੀ ਨਾਨਕਾ, ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ। ਮੇਰਾ ਸਾਹਿਬ ਅਤ ਬੜਾ ਸੱਚ ਗਹਿਰ ਗੰਭੀਰਾ, ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ, ਗੁਰਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ। ਕਿਰਪਾ ਤੇ ਹਰ ਮਨ ਬਸੈ ਭੇਟੈ ਗੁਰਸੂਰਾ, ਗੁਣਵੰਤੀ ਸਾ ਲਾਹਿਆ ਸਰਾ ਥਿਰ ਨਿਹਚਲ ਹਰ ਪੂਰਾ, ਸ ਲੋਕ ਮਹੱਲਾ ਤੀਜਾ। ਤ੍ਰੈਗਤ ਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ, ਦੁਖ ਹੋਮੈ ਪਾਪ ਕੁਮਾਏ, ਮਨਮੁਖ ਅਗਿਆਨੀ ਮਾਇਆ ਮੋਹਿ ਬਿਆਪੇ, ਤਿਨ ਬੂਝ ਨਕਾਈ

ਨਾਮ ਧਿਆਏ ਤਿਸ ਹੋਮੈ ਵਿੱਚੋਂ ਜਾਈ। ਨਾਨਕ ਜਿਸ ਪੂਰਬ ਹੋਵੇ ਲਿਖਿਆ, ਸੋ ਗੁਰਚਰਨੀ ਆਏ ਪਾਏ ਮਹੱਲਾ ਤੀਜਾ। ਮਨ

ਕਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਅਨਦਿਨ ਹਰ ਨਾਮ ਤੇ ਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਏ ਜਾਏ ਜਗ ਪਰ ਬੋਧੈ ਬਿਖ ਮਾਇਆ ਮੋਹ ਸੁਆਏ ਇਤ ਕਮਾਣੇ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਿਸਾ ਮੂਲ ਨ ਚੁੱਕਹੀ ਵਿੱਚ ਬਿਸ਼ਟਾ ਪਚੈ ਪਚਾਏ ਜਿਸਨੋਂ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛੁਡਾਏ ਪੌੜੀ ਜਿਨ੍ਹਾਂ ਹੁਕਮ ਮਨਾਇਓ ਉਹਨੂੰ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚ ਹੁਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ ਮੱਸਾ ਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋਂ ਕਰਮ ਹੋਵੈ ਧੁਰ ਪੂਰਾ ਤਿਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਬਿਸ਼ਟਾਂ ਸਦਾ ਖੁਆਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚਾ ਦਰ ਸੋਹਦੇ ਸੱਚਾ ਸ਼ਬਦ ਰਹਾਏ ਹਰ ਕੀ ਪ੍ਰੀਤ ਤਨ ਉਪਜੀ ਹਰ ਪ੍ਰੇਮ ਕਸਾਈ ਹਰ ਰੰਗ ਰਹਿ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੇ ਗੁਰਮੁਖ ਜਾਤਾ ਹਰ ਜੀਵ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜਾ ਭਾਈ ਖੁਆਏ ਸਾ ਲੋਕ ਮਹੱਲਾ ਤੀਜਾ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹੋਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਹਾਰੀ ਗੁਰ ਆਪਣੇ ਬਿਟੋ ਜਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ

ਨਾਭ ਹੋ ਦਈਏ ਖੋਆਇਆ, ਜੋਗੀ ਜੰਗ ਮਸਨਿਆਸੀ ਭੁੱਲੇ, ਉਹ ਨਾ ਅਹੰਕਾਰ ਬਹੁ ਗਰਭ ਵਧਾਇਆ, ਛਾਦਨ ਭੋਜਨ ਨਾ ਲੈ ਸਤ ਭਿਖਿਆ, ਮਨ ਮਨ ਹਟ ਜਨਮ ਗਵਾਇਆ, ਇਹ ਤੜਿਆ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ, ਜਨ ਨਾਨਕ ਕਿਸਨੋਂ ਆਖ ਸੁਣਾਈਐ, ਜਾ ਕਰਦੇ ਸਭ ਕਰਾਇਆ ਪੌੜੀ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈਅਨ, ਜਿਨ੍ਹਾਂ ਦੂਜਾ ਭਾਉ ਪਿਆਰਾ, ਜਮ ਪਰ ਬਦੇ ਮਾਰੀਅਨ, ਕੋ ਸੁਣੈ ਨਾ ਪੁਕਾਰਾ, ਜਿਸਨੋਂ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ, ਸਲੋਕ ਮਹੱਲਾ ਤੀਜਾ।

ਰਹੀ ਲਪਟਾਏ ਗੁਰ ਕਾ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਈ ਤਨ ਮਨ ਹੋਵੈ ਉਜਲਾ ਨਾਮ ਬਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇਤੜਿਆ ਜੁਗ ਭਰ ਬਿਆ ਥਿਰ ਰਹਿ ਨ ਆਵੈ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾ ਆਪੇ ਬਖਸ਼ੇ ਤਾਂ ਗੁਰ ਮਿਲੈ ਅਸਤਰ ਰਹਿ ਸਮਾਏ।

ਬੜ ਭਾਗੀਆਂ ਵਾਹੋ ਵਾਹੋ ਮੋਹ ਕਢਾਈ ਵਾਹੋ ਵਾਹੋ ਕਰਹਿ ਸੇਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜਕ ਸਤ ਅਬਮਹਨੀ ਭਰਮ ਭੂਲੇ ਨਦਰ ਨ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥਕੇ ਭੇਖਵਾਨੀ ਗੁਰ ਸਭ ਦੀ ਖੋ ਲਾਇਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਨ ਪੀਆ ਤੇ ਤ੍ਰਿਪਤਾਨੀ ਸ ਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆਂ ਰਹਿਣ ਸੁਖ ਵਿਹਾਈ ਵਾਹੋ ਵਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਈ ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵ ਲਾਏ ਵਾਹੋ ਵਾਹੋ ਕਰਮੀ ਬੋਲੇ ਬੋਲਾਏ ਵਾਹੋ ਵਾਹੋ ਕਰਤਿਆਂ ਸੋਭਾ ਪਾਏ ਨਾਨਕ ਵਾਹੋ ਵਾਹੋ ਸਤਿ ਜਾਏ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ ਵਾਹੋ ਵਾਹੋ ਸਭ ਦੇ ਉੱਚਰੈ ਵਾਹੋ ਵਾਹੋ ਹਿਰਦੈ ਨਾਲ ਵਾਹੋ ਵਾਹੋ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ ਸੇ ਮੜ ਭਾਗੇ ਨਾਨਕਾ ਹਰ ਹਰ ਹਿਰਦੈ ਸੰਭਾਲ ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਰਾਤਾ ਅੱਗੇ ਨਾਉ ਜਾਤ ਨਾ ਜਾਇ ਸੀ ਮਨਮੁਖ ਦੁੱਖ ਖਾਤਾ ਰਸਨਾ ਹਰ ਰਸਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਬਹੁ ਬਹੁ ਤਿਸਨੋ ਆਖੀਐ ਜੇ ਸੱਚਾ ਗਰ ਗੰਭੀਰ ਬਹੁ ਬਹੁ ਤਿਸਨੋ ਆਖੀਐ ਜੇ ਗੁਣਦਾਤਾ ਮਤ ਧੀਰ ਬਹੁ ਬਹੁ ਤਿਸਨੋ ਆਖੀਐ ਜੇ ਸਭ ਮੈਂ ਰਹਿਆ ਸਮਾਈ ਵਾਹ ਵਾਹ ਤਿਸਨੋ ਆਖੀਐ ਜੇ ਦੇਂਦਾਰ ਜਿਕ ਸਵਾਹੇ ਨਾਨਕ ਵਾਹ ਵਾਹ ਇੱਕੋ ਕਰ ਸਾ ਲਾਹੀਐ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਜਮਰਹਿ ਬਿਖ ਖਾਹੇ ਉਨਾ ਵਾਹ ਵਾਹ ਨਾ ਭਾਵੇ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹੋ ਵਾਹੋ ਕਰੇ ਲਿਵ ਲਾਏ ਨਾਨਕ ਵਾਹੋ ਵਾਹੋ ਕਰੇ ਸੇ ਜਨ ਨਿਰਮਲੇ ਤਿਰ ਭਵਨ ਸੋਜੀ ਪਾਏ ਪੌੜੀ ਹਰ ਕੈ ਭਾਣੇ ਗੁਰਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣੇ ਹਰ ਮਨ ਬਸੈ ਸਹਿਜੇ ਰਸ ਪੀਜੈ ਹਰ ਕੈ ਭਾਣੇ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਪਾਣਾ ਤਿਨੇ ਮੰਨਿਆ ਜਿਨਾ ਗੁਰੂ ਮਲੀਜਾ ਸਲੋਕ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇ ਬੁਝਾਏ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੈ ਹੋਮੈ ਵਿੱਚ ਹੋ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਲਾਏ ਵਾਹ ਵਾਹ ਹਿਰਦੈ ਉਚਰਾ ਮੁਖੋ ਪੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰੈ ਹਾਂ ਤਨ ਮਨ ਤਿਨ ਕਹਿ ਦਿਓ ਮਹੱਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਾਂ ਤਿਨ ਬਲਹਾਰੈ ਜਾਓ ਵਾਹੋ ਵਾਹ ਗੁਣੀ ਨਿਧਾਨ ਹੈ ਜਿਸਨੋ ਦੇ ਸੁਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹੋ ਵਾਹੋ ਭਾਵੈ ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ ਪੌੜੀ ਹਰ ਜੋ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਆਨਦਨ ਜਾਗੈ ਨਾ ਸਵੈ ਜਾਗਤ ਰਹਿਣ ਬਿਹਾਣੀ ਗੁਰਮਤੀ ਹਰ ਰਾਸ ਚਾਖਿਆ ਸੇ ਪੁੰਨ ਪੁਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚਮੂਏ ਅਜਾਣੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਵਾਹੋ ਵਾਹੋ ਅਗਮ ਅਥਾਹੋ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਬੇਪਰਵਾਹੋ ਹੈ ਵਾਹੋ ਵਾਹੋ ਕਰੇ ਸੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਆਨੰਦ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸੰਤ ਨਾ ਆਵੇ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮੈ ਪਾਇਆ ਨਾ ਜਾਏ ਜਿਨ੍ਹਾਂ ਅੰਤਰ ਲੋਭ ਬੇਕਾਰ ਹੈ ਦੂਜੈ ਭਾਏ ਖੁਆਏ
ਜੰਮਣ ਮਰਨ ਨਾ ਚੁੱਕੇ ਹੋ ਮੈਂ ਵਿੱਚ ਦੁੱਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀ। ਤਿੰਨ ਜਮ ਕੇ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ, ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਹੇ। ਪੌੜੀ ਢਾਡੀ ਤਿਸਨੋਂ ਆਖੀਐ ਜੇ ਖਸਮੈ ਧਰੇ ਪਿਆਰ, ਦਰ ਖੜਾ ਸੇਵਾ ਕਰੇ ਗੁਰਸਬ ਦੀ ਵਿਚਾਰ, ਢਾਡੀ ਦਰ ਘਰ ਪਾਏ ਸੀ ਸੱਚ ਰੱਖੈ ਉਰਧਾਰ।

ਸੁਖ ਵਡਿਆਈਆਂ ਦਰਗਾਹ ਮੋਖ ਦੁਆਰ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਕਸਮੈ ਭਾਵੈ ਸਾ ਭਲੀ ਜਿਸਨੋ ਆਪੇ ਬਖਸ਼ੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਾ ਲਾਹੀਐ ਸੱਚੇ ਕੋ ਬਲ ਜਾਓ ਨਾਨਕੇ ਕਛੂੜ ਦੂਜੈ ਲੱਗੈ ਸਾਜਹਿ ਬਾ ਜਲ ਜਾਓ ਪੌੜੀ ਅੰਸਾਂ ਅਵਤਾਰ ਉਪਾਇਓ ਭਉ ਦੂਜਾ ਕੀਆ ਜੋ ਰਾਜੇ ਰਾਜ ਕਮਾਮ ਦੇ ਦੁੱਖ ਸੁੱਖ ਭਿੜੀਆ ਈਸ਼ਵਰ ਬ੍ਰਹਮਾ ਸੇਵ ਦੇ ਅੰਤ ਧਿਨੀ ਨ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਤਿਥੈ ਸੋਗ ਬਜੋਗ ਨ ਵਿਆਪਹੀ ਅਸਤਰ ਜਗਥੀਆ ਸਲੋਕ ਮਹੱਲਾ ਤੀਜਾ ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਇਹੋ ਜਗਤ ਜਿਨ

ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤਹਿ ਜਾਈ ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਫਿਰ ਉੱਜੜ ਪਾਏ ਪੌੜੀ ਤਿਸ ਅਗੈ ਅਰਦਾਸ ਜਿਨ ਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸਨ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਧਨ ਨੇ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾਂ ਉੱਚੀਆਂ ਕਰ ਉੱਚਾ ਨਿਰਣੋ ਮਹਿਲ ਭਗਤੀ ਘਰ ਸਨੈ ਸੱਜਣ ਪਾਹੁਣਿਓ ਬਰਸਨਾ ਤਾਂ ਬਰਸ ਕਰਾਂ ਬਹੁੜ ਬਰਸਹਿ ਕਾਹੇ ਨਾਨਕ ਤਿੰਨ ਬਲਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋ ਜੋ ਭਾਮਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕੈ ਨਾਏ ਪੌੜੀ ਆਪੇ ਜਗਤ ਉਪਾਯੋਨ ਕਰ ਪੂਰਾ ਥਾਟ ਆਪੇ ਸਾਹੂ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਹ ਬਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਤ ਦੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋ ਆਪ ਦਇਆਲ ਮਨਹੋਣਾ ਵਿਸਾਰਿਅਨ ਸਾਰ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੇ ਪੌੜੀ ਅਕੁਲ ਨਿਰੰਜਨ ਪੁਰਖ ਅਗਮ ਉਪਾਰੀਐ ਸੱਚੋ ਸੱਚਾ ਸੱਚ ਸੱਚ ਨਿਹਾਰੀਐ ਕੂੜ ਨ ਜਾਪੈ ਕਿਛ ਤੇਰੀ ਧਾਰੀਐ ਸਭ ਸਹਿ ਦੇ ਦਾਤਾਰ ਜੇਤ ਉਪਾਰੀਐ ਇੱਕ ਦਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਜ ਹੁਕਮੇ ਤਾਰੀਐ ਪ੍ਰਭ ਜੀਓ ਤੁਦ ਧਿਆਏ ਸੋਏ ਜਿਸ ਭਾਗ ਮਥਾਰੀ ਹੈ ਤੇਰੀ ਗਤ ਮਿਤ ਲੱਖੀ ਨਾ ਜਾਏ ਹਾਂ ਤੁਦ ਬਲਹਾਰੀ ਹੈ ਸਲੋਕ ਮਹੱਲਾ ਪੰਜਵਾਂ ਜਾ ਤੂੰ ਤੁਸੈ ਮਿਹਰਬਾਨ ਅਚਿੰਤ ਬਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਬਾਨ ਨੌ ਨਿਧ ਘਰ ਮਹਿ ਪਾਹੇ ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕੁਮਾਹੇ ਜਾ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ ਮਹੱਲਾ ਪੰਜਵਾਂ ਕਿਤੀ ਬਹਿਨ ਬਹਿਣੇ ਮੁੱਚ ਬਜੈਨ ਵੱਜ ਨਾਨਕ ਸੱਚੇ ਨਾਮ ਬਿਣ ਕਿਸ ਨ ਰਹੀਆ ਲੱਜ ਪੌੜੀ

ਨਾਨਕ ਦਾਸਾ ਘਰ ਕਣਾ ਤਿਨਕੈ ਸੰਗ ਨਿਹਾਲ ਸ਼ਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵੇ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਹੈ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮ ਸਾਲੀ ਹੈ ਸਲੋਕ ਮਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਾਧ ਤੂਰ ਨਾਨਕ ਸਰਨ ਤੁਹਾਰੀਆ ਵੇਖੋ ਸਦਾ ਹਜੂਰ ਮਹੱਲਾ ਪੰਜਵਾਂ ਪਤਤ ਪਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਨ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪਿਆ ਸਾਸ ਗਰਾਸ ਨਉ ਪਰਮਦਗਾਰ ਦਾ ਜਿਸਨੋਂ ਕਰੇ ਰਹੰਮ ਤਿਸ ਨਾ ਵਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋਂ ਲਾਏ ਸੱਚ ਤਿਸੈ ਉਧਾਰਦਾ ਜਿਸਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਆ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰਾ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜ ਗੁਰ ਉਪਦੇਸਿਆ ਤਿਸਕੇ ਗਈ ਬਲਾਏ ਮਿਟੈ ਅੰਦੇਸਿਆ ਤਿਸ ਦਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਐ ਜਿਸ ਕੱਟ ਬਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੈ ਬਿਰਲੈ ਹਰ ਧਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤ ਬਹੁ ਚਿਤ ਵਰੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰੱਤਾ ਮੂਲ ਨਾਨਕ ਜੋ ਪ੍ਰਭ ਭਾਣੀਆ ਮਰੋਂ ਵਿਚਾਰੀ ਸੂਲ ਪੌੜੀ ਜੀ ਕੇ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਨਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਰਜਨਾ ਕੈ ਸੰਗ ਭਵਜਲ ਬਿਖਮ ਤਰ ਸੇਵੋ ਸਤਿਗੁਰ ਦੇਵ ਅੱਗੈ ਨਾ ਮਰਹੋ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁਬੁਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜ ਨਹਾਰੈ ਜੋੜਿਆ ਨਾਨਕ ਲਹਿਰੀ ਲੱਖ ਸਾਇਆਨ ਡੁੱਬਣ ਦੇ ਨਾ ਮਾਪਰੀ ਮਹੱਲਾ ਪੰਜਵਾਂ ਬਨ ਪਿਹਾਵ ਲੈ ਹਿਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਅਨ ਸਭ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾਓ ਤੁਧਨੋ ਜਪਤਿਆ ਪਹੁੰਚ ਨਾ ਸਕੈ ਕੋਇ ਤੇਰੀ ਟੇਕ ਜਨ ਗੁਰਪੂਰੇ ਵਾਹੋ ਵਾਹੋ ਸੁਖ ਲਹਾਂ ਚਤਾਰ ਮਨ ਗੁਰ ਪੈ ਸਿਵਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਿਆਲ ਕਰਦਾਸਾ ਆਪਣੇ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸੁਣੇ

ਆਣਾ ਤੇਰੀ ਮਹੱਲਾ ਪੰਜਵਾਂ ਤੈਡੈ ਸਿਮਰਨ ਹਬ ਕੇ ਸਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੇ ਸੁਖ ਕਣਾ ਦਈਏ ਤੇ ਆਇਆ ਉਈਐ ਰੋਗਾ ਘਾਣ ਹਰ ਗੁਣ ਗਾਇਆ ਅੰਦਰ ਵਰਤੈ ਠਾਣ ਪ੍ਰਭ ਚਿਤ ਆਇਆ ਪੂਰਨ ਹੋਵੇ ਆਸ ਨਾਏ ਮਨ ਵਸਾਇਆ ਕੋਈ ਨਾ ਲੱਗੈ ਬਿਘਨ ਆਪ ਗਵਾਇਆ ਗਿਆਨ ਪਦਾਰਥ ਮਤ ਗੁਰ ਤੇ ਪਾਇਆ ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਇਆ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ ਸਲੋਕ ਮਹੱਲਾ ਪੰਜਵਾਂ ਨਦੀ ਤੁਰੰਦੜੀ ਮੈਡਾ ਖੋਜ ਨ ਖੁੰਬਾ ਮੰਜ ਮੁਹੱਬਤ ਤੇਰੀ ਤਾਉ ਸਹਿ ਚਰਨੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆਂ ਦੁਰਮੁਤ ਵਈਆ ਮਿੱਤਰ ਅਸਾ ਡੜੇ ਸੇ ਹੀ ਹਾਉ ਢੋਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇਈ ਪੌੜੀ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕੱਟੀਐ ਮਹਿਲ ਸਾਧ ਸੰਗ ਬੁੱਠਿਆ ਜਨਮ ਮਾਰਨ ਭਾਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤੇ ਸਿਉ ਲਾਇਨ ਰੰਗ ਜਿਸ ਦੀ ਧਾਰੀਆ ਉੱਚੀ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਵਾਰ ਬਡਾਨੜੈ ਹੁੰਮਸ ਧੁੰਮਸ ਕੋਕਾ ਪਈਆ ਰਾਹੀ ਤੋ ਸਹਿਸੇ ਤੇ ਲਗੜੀ ਡੋਰੀ ਨਾਨਕ ਆਨੰਦ ਸਿੱਧੀ ਬਨ ਗਾਹੀ ਮਹੱਲਾ ਪੰਜਵਾਂ ਸੱਚੇ ਵੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨ ਕੀ ਚਈ ਜਿਨ ਨਾਨਕ ਜਿਨ ਆਪਣਾ ਸੁਆਉ ਪੌੜੀ ਸਾਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨਹਿ ਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੇ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਐ ਜਾਪ ਜੇ ਮੁਖੋਂ ਬੋ ਲੇਟਿਆ ਹੁਕਮੇ ਬੁੱਝਣ ਹਾਲ ਸੁਖ ਸੋ ਖੇਟਿਆ ਖਰ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਬਿਛੋਹੇ ਜੰਬੂਰ ਖਵੇ ਨਾ ਵੰਜਣ ਗਾਖੜੇ ਜੇ ਸੋ ਧਣੀ ਮਲਨ ਨਾਨਕ ਸੁਖ ਸੰਭੂਹ ਸੱਚ ਮਹੱਲਾ ਪੰਜਵਾਂ ਜਿਵੇਂ ਬਸੰਦੀ ਪਾਣੀਐ ਈਦਣ ਰੱਖੈ ਪਾਹੇ ਨਾਨਕ ਸੋ ਸਹੁ ਆਹੇ ਜਾ ਕੇ ਅਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜਕੀਆ ਤੁਦ ਧੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹੇ ਜਿਸਨੋ ਹੋਏ ਦਿਆਲ ਹਰ ਨਾਮ ਸੇ ਲੇਹ ਅਗਮ ਗੋਚਰ ਬੇਅੰਤ ਅੰਤ ਨ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁਣੀਆਂ ਸੇਈ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੈ ਦਿੱਤੀ ਵਾੜ ਨਾਨਕ ਖੇਤਨ ਛਿਜਈ ਪੌੜੀ ਅਰਦ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲ ਉਪਾਵ ਤਿਸਕੀ ਓਟ ਗਹੋ ਪਉ ਸਰਨਾਈ ਭੱਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪਿਆ ਅੰਮ੍ਰਿਤ ਨਾਮ ਬਿਘਨ ਨਾ ਲੱਗੈ ਕੋਏ ਜਿਸਨੋ ਆਪ ਦਇਆਲ ਤਿਸ ਮਨ ਉੱਠਿਆ ਪਾਈਅਨ ਸਾਹਿਬ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਇੱਕੋ ਸਿਰਜਨਹਾਰ ਨਾਨਕ ਬਿਆ ਨਾ ਪਸੀਐ ਮਹੱਲਾ ਪੰਜਵਾਂ ਪਾਪੜਿਆ ਪਾਛਾੜ ਬਾਣ ਸਚਾਵਾ ਸੰਨ ਕੈ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨ ਥੀਵੇ ਪੌੜੀ ਵਾਹੋ ਵਾਹ ਸਿਰਜਨਹਾਰ ਪਾਈਅਨ ਠਾਂਡ ਆਪ ਜੇ ਜੰਤ ਮਿਹਰਬਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿੱਲ ਬਲਾਪ ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਅਨ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲਯਨ ਛੁਡਾਏ ਬੰਧਨ ਸਗਲ ਕਾਪ ਤ੍ਰਿਸ਼ਨ ਬੁਝੇ ਆਸ ਪੁੰਨੇ ਮਨ ਸੰਤੋਖ ਤੁਰਾਪ ਵੱਡੇ ਹੋ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੰਗੀ ਤਿਨ ਰਾਮ ਸਿਉ ਭੇਟ ਸਰ ਸੰਗਾਤ ਮਹੱਲਾ ਪੰਜਵਾਂ
ਰਾਮ ਰਮਹੋ ਬਡਭਾਗੀ ਹੋ ਜਲ ਥਲ ਮਹੀ ਅਲਸੋਏ ਨਾਨਕ ਨਾਮ ਅਰਾਧਿਆ ਬਿਘਨ ਨਾ ਲਾਗੈ ਕੋਏ ਮਾਉੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਾ ਪਵੈ ਥਾਏ ਭਗਤ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸਕਾ ਦੁਖ ਜਾਏ ਭਗਤ ਤੇਰੇ ਦਿਆਲ ਉਹ ਨਾ ਮਿਹਰ ਪਾਏ ਦੁਖ ਦਰਦ ਬੜ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤਿਹਾਏ ਪੇਪਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੇਪਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਪਾਈ ਕਰਮ ਕਰਹੋ ਸੰਸਾਰੀ ਪਾਖੰਡ ਮੈਲ ਨ ਚੁੱਕੇ ਪਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੁਬੀ ਮਾਕੁਰੀ ਪਾਈ ਉਂਡੀ ਸਿਰ ਕੈ ਭਾਰੀ ਦੁਰਮਤ ਘਣੀ ਵਿਗੁਤੀ ਪਾਈ ਦੂਜੇ ਪਾਏ ਖੁਆਈ ਬਿਨ ਸਤਿਗੁਰੂ ਨਾਮ ਨਾ ਪਾਈ ਐ ਭਾਈ ਬਿਨ ਨਾਮ ਐ ਪਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਵਿਖ ਖਾਈ ਪੰਡਤ ਦਹੀ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ ਗੁਰ ਬਿਨ ਭਰਮ ਵਿਗੂਚੀਐ ਭਾਈ ਘਟ ਘਟ ਦਿਓ ਅਲੱਖ ਇਹੋ ਜਗਤ ਆਗੋ ਸੂਤ ਕੋ ਭਾਈ ਦਹਿ ਦਿਸ ਬੰਧੋ ਮਾਏ ਬਿਨ ਗੁਰ ਗਾਠ ਨਾ ਛੂਟੈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਥੋਂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਪੈ ਮਰਣਾ ਸੱਚ ਲੇਖ ਮਜਨ ਦਾਨ ਚੰਗਿਆਈਆ ਭਾਈ ਦਰਗਾ ਨਾਮ ਵਸੇਖ ਗੁਰ ਅੰਕਸਨ ਨਾਮ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਵਾ ਅਪਾਰ ਇਹੋ ਵੱਖਰ ਵਾ ਪਾਰੀ ਸੋ ਦ੍ਰਿੜੈ ਭਾਈ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆਓ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਤਾ ਗਾਵ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹੁਣ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਵੇ ਸਾਰਣ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਣਾ। ਸਭਨਾ ਗੱਲਾਂ ਸਿਮਰਾ ਸੁਆਮੀ ਸੁਖ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਸ ਘਰ ਸੁਭਾਗ ਗਏ, ਘਰ ਸੁਭਾਗ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੈ, ਕਹਿ ਨਾਨਕ ਤੈ ਸੁਖੋ ਤਿਤ ਕਰ ਅਨਹਦ ਵਾਜੇ, ਅਨ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋ ਸੰਤਾਵਤ ਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਰਿੱਠੇ ਸ਼ਬਦ ਬੁਝਾਏ, ਤੇਗ ਬਹਾਦਰ ਸਿਮਰਿਆ, ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ।

ਬਣ ਸਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡੜ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇ ਇਹਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ

ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਤਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਤਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਰ ਕਰਦੇ ਸੇਵਕ ਪਰਿਵਾਰਾਂ ਦਾ ਚਰਨ ਪਰਸਦੇ ਹੋਇਆਂ ਤੁਰਕੀ ਬਾਣੀ ਦੇ ਤੈਨੂੰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਜਾਣੇ ਪਹਿਲਾ ਖੰਡ ਪਾਠ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤਨ ਤਨ ਸ੍ਰੀ ਨਾਭ ਕਮਲ ਰਾਜ ਸਾਹਿਬ ਦੀ ਬਰਸੀ ਦੇ ਸੰਬੰਧ ਵਿੱਚ ਬਲਜੀਤ ਸਿੰਘ ਰਵਿੰਦਰ ਬਲਜੀਤ ਗਿੱਲ ਰਵਿੰਦਰ ਗਿੱਲ ਮਨਜੀਤ ਕੌਰ ਗਿੱਲ ਅਤੇ ਦਿਓਰ ਪਰਿਵਾਰ ਵੱਲੋਂ ਪਰਿਵਾਰਾਂ ਵੱਲੋਂ ਆਪਦੇ ਚਰਨ ਪਾਠ ਸ੍ਰੀ ਖੰਡ ਪਾਠ ਸਾਹਿਬ ਲੈ ਕਿਰਪਾ ਕਰਨੀ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗੱਲ ਦਾਤਾਂ ਬਖਸ਼ਿਸ਼ ਕਰਨੀਆਂ ਦੂਸਰਾ ਖੰਡ ਪਾਠ ਸਾਹਿਬ ਮਨਦੀਪ ਸਿੰਘ ਧਾਰੀਵਾਲ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਬਲਵੰਤ ਸਿੰਘ ਰਾਜਵਾਨ ਦੀ ਚੜ੍ਹਦੀ ਕਲਾ ਵਾਸਤੇ ਪਰ ਧਾਰੀਵਾਲ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਤ ਰੱਖਣਾ ਭਾਈ ਬਲਵੰਤ ਸਿੰਘ ਰਾਜ ਨੂੰ ਚੜ੍ਹਦੀ ਕਲਾ ਦਾਤਾਂ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਮਿਹਰ ਪ੍ਰਤ ਰੱਖਣਾ ਤੀਸਰਾ ਖੰਡ ਪਾਠ ਸਾਹਿਬ ਜੈਪਾਲ ਸੱਤਿਆ ਦੇਵੀ ਕਮਲਜੀਤ ਨੀਲਮ ਬੱਚੀ ਨੀਲਮ ਦੇ ਡਾਕਟਰੀ ਪਾਸ ਹੋਣ 'ਤੇ ਸ਼ੁਕਰਾਨਾ ਕਰਦਿਆਂ ਹੋਇਆ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨ ਸਮ ਪਰਿਵਾਰ ਅਤੇ ਬੱਚਿਆਂ ਸਿਰ 'ਤੇ ਮਿਹਰ ਪ੍ਰਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰਾਂ ਨੂੰ ਆਪ ਜੀ ਦੇ ਹਜ਼ੂਰ ਸੰਬੰਧ ਆਪ ਜੀ ਦੇ ਹਜ਼ੂਰ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਛੇ ਬੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁਲਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਬਰੰਦ ਪਰਿਵਾਰਾਂ ਨੂੰ ਤੈਨੂੰ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਿਵਾਰ ਨੂੰ ਬੇਨਤੀ, ਕੱਲ੍ਹ ਸਵੇਰੇ 9:45 ਪਹੁੰਚਣ ਜੀ। 9 ਮਾਧੀ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸੋ ਕਹੋ ਟਲ ਗੁਰ ਸੇਵੀਐ ਅਹਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੇ ਨੁਰੀ ਅਰਸ਼ੋਂ ਕੁਰਸੋਂ ਛੱਟੀਐ ਤੁਧ ਦਿੱਤੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾ। ਵਾਰਸ ਲੋਕਾਂ ਨਾਲ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ ਪੇਖ।

ਤਰ ਗੁਰ ਸਿੱਖ ਮਨ ਨਾਨਕ ਭਵਹਿ ਨ ਭੇਖੋ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਇ ਪੰਥ

ਵਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਖੇਤਾ ਕੇਵਲ ਤੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗ੍ਰਹਾਈ ਕਹਿਣ ਨਾ ਜਾਈ ਤੇਰੇ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦਗੁਣ ਸਦੀਕ ਨੇ ਨਾ ਪਾਈਆਂ ਕਰਮ ਲੈ ਨਹੀਂ ਠਾਕ ਰਹਾਈਆ

ਵਿਸਵਾਇ ਤਸਿਆਂ ਘੜੀਆਂ ਪੈਰਾ ਤਿੱਤੀ ਵਾਰੀ ਮਾਹੋ ਆਸੁਰ ਦੇ ਕੋਰੋ ਤਨੇਕ ਨਾਨਕ ਕਰਤੇ ਕੇ ਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪੈ

ਵਣ ਜੋ ਕਰੋ ਵਣ ਜਾ ਰਹੋ ਵੱਖਰ ਲਿਹੋ ਸਮਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ ਅੱਗੇ ਸਾਹੁ ਸੁਜਨ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸਹੋ ਦੇਖੇ ਪਤੀ ਆਏ ਰਹਾ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜੈ ਮਨ ਤਨ ਖੋਟਾ ਹੋਏ ਫਾਹੇ ਫਾਥੀ ਮਿਰਗ ਜਿਉਂ ਦੂ ਘਨੋ ਨਿਤ ਰੋਏ ਖੋਟੇ ਜਾਤ ਖੋਟੈ ਪੋਥੇ ਨਾ ਪਵੈ ਤਿੰਨ ਹਾਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਦਾਹਾ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹਾ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ ਪੱਬਣ ਕੇਰੇ ਪਾਤ ਜਿਉਂ ਢਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਸੋਰੜੇ ਥੱਕੇ ਭਇਆ ਪੁਰਾਣਾ ਚੋਲਾ ਰਹਾ ਉਹ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀ ਰਾਣ ਹਉ ਪੀ ਵੰਜਾਂ ਡੁੰਬਣੀ ਰੋਵਾਂ ਝੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹਾ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਰਕੜਾ ਆਪੇ ਅੰਦਰ ਲਾਲ ਆਪੇ ਬਬਦ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਨੀ ਦੇਖ ਮਾਰਾ ਹਾਲ ਪ੍ਰਣਯ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਦੇ ਜਮਾਏ ਲੈ ਇਉਂ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤ ਸਗਲ ਕਾਲਤਰ ਮਾਤਾ ਤੇਰੇ ਹੋਏ ਨਾਂਤਸ ਖਾਇਆ ਰਾ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੇ ਹੋਏ ਤੇ ਆਈ ਜਬ ਤਾ ਸੰਜਮ ਹੋਏ ਜਬ ਰਾਖੈ ਕਮਲ ਬਿਕਸੇ ਮਾਧਿਆ ਸਰਮਾਈ ਬੀਸ ਬਤਾਰੋ ਸਬਾਸਰੋ ਸੰਗਰਹਿ ਤੀਨ ਖੋੜਾ ਨਿਤ ਕਾਲ ਸਰੈ ਦਸ ਅਠਾਰਹ ਦਸ ਅਠਾਰ ਮੈਂ ਪਰੰਪਰਾ ਚੀਨ ਕਹਿ ਨਾਨਕ ਵੇਕ ਤਰੇ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਈ ਲੈ ਪਿਸਤ ਦੋਚਕ ਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕਹਿ ਮਾਣੇ ਰੂਪ ਕੀ ਸੋਭਾ ਤਿਵਿਧੀ ਜਨਮ ਗਵਾਇਆ ਰਹਾਉ ਐਬ ਤਨ ਚੀਕੜ ਮਨ ਮੀਡ ਕੋ ਕਮਲ ਕੀ ਸਾਰਣੀ ਮੂਲ ਪਾਈ ਭੌਰ ਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਂ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਅਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦ ਜਿਨੀ ਕਰ ਇਕ ਧਿਆਇਆ ਤੀਹੀ ਕਰ ਰੱਖੈ ਪੰਜ ਕਰ ਸਾਥੀ ਨਾਉ ਸਤਾਨ ਮਤ ਕੱਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਾਤਕੂ ਸੰਜਾਈ ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋਂ ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਨਹਾਰੋ

ਤੁਝ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹੈ ਦੂਰ ਤੂੰ ਦੇਖੇ ਹਉ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾਓ ਜੇਤਾ ਦੇ ਤੇਤਾ ਖਾਓ ਬਿਆਹ ਦਰ ਨਾਹੀਂ ਕਹਿ ਦਰ ਜਾਓ ਨਾਨਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕਹਿ ਹੱਥ ਦਾਨ ਭਾਵੇ ਦੇ ਨਾ ਦੇਈ ਸੋਏ ਕੀਤਾ ਕਹਿ ਕਿਹਾ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਧਾ ਕੱਚਾ ਕੱਚ ਨ ਕੱਚ ਰਾਓ ਜੇ ਕੋ ਜਾ ਕੇ ਰੁੱਖ ਬਿਰਖਿਆ ਰਾਓ ਜਿਹੀ ਧਾਤ ਤਿਹਾ ਤਿਨ ਨਾਓ ਫੁੱਲ ਭਾਓ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮੋਤ ਮਾਤੇ ਅਲੂਣੀ ਫਿੱਕਾ ਸਾਧ ਨਾਨਕਿਆਣੇ ਆਵੇ ਦਾਸ ਵਿਣਦਾਵੇ ਨਾਹੀ ਸਵਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨਹਿ ਛਲੈ ਨਹਿ ਘਾਓ ਕੁਟਾਰਾ ਕਰ ਸਕੈ ਜਿਉਂ ਸਹਿਬ ਰਾਖੇ ਤਿਉਂ ਰਹਿ ਸਲੋਭੀ ਅਕਿਉ ਸਲੋਭੀ ਕਾਜੀਓ ਟਲ ਪਲੇ ਬਿਨ ਤਿਲ ਦੀਵਾ ਕਿਉਂ ਜਲੇ ਰਹਾ ਪੋਥੀ ਪੁਰਾਣ ਕਮਾਈਏ ਪਵਟੀ ਇਤ ਤਨ ਪਾਈਏ ਸੱਚ ਬੂਝਣ ਆਣ ਜਲਾਈਏ ਓ ਇਹੋ ਤੇਲ ਦੀਵਾ ਓ ਜਲੈ ਕਰ ਚਾਨਣ ਸਹਿਬ ਤਉ ਮਿਲੈ ਰਹਾ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕੁਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਕਹੋ ਨਾਨਕ ਬਹਾਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚੇਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ ਚਿੰਦਿਆ ਵਰ ਪਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿ ਸੁਮਾਏ ਮਨ ਮੇਰੇ ਅਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ

ਹਰ ਰਸ ਰਵ ਰਿਆ ਚੂਕਾ ਮਾਨੀ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਆ ਪਾਇਆ ਦਰਗੈ ਮਾਨ ਸਤਿਗੁਰ

ਹੈ ਸੱਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈ ਹੈ ਮਨ

ਗ੍ਰਹੀ ਮਹਿ ਉਦਾਸ ਸਤ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਇ ਪ੍ਰਗਾਸ ਰਹਾਉ। ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਗਤ ਕਰੇ ਮੈਂ ਪਾਇ ਹਰਿ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੂਨੀ ਪਾਏ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤੁਮਾਏ ਜੋ ਪ੍ਰਭ ਭਾਵੇ ਸੋ ਥੀਏ ਅਵਰ ਨਾ ਕਰਨਾ ਜਾਏ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਨੀ ਸੱਚ ਘਟ ਪ੍ਰਗਟ ਹੋਏ ਅੰਦਰ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿੰਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰਣਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਾਮ ਸ਼ਬਦ ਮਿਲੇ ਸੋ ਮਿਲ ਰਹਿ ਜਿਸ ਨੂੰ ਆਪੇ ਲਏ ਮਿਲਾਏ।

ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ ਲੱਖ ਚੁਰਾਸੀ ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਬ ਲਿਖਿਆ ਕੁਮਾਵਣਾ ਕੋਇ ਨਾ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀ ਜੈ ਆਪ ਗਵਾਏ ਸਭ

ਤਿੰਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ। ਲੱਖ ਚੁਰਾਸੀ ਜਿਨ ਸ੍ਰੀ, ਸਭ ਸਹਿ ਦੇ ਆਧਾਰ। ਨਿਰਮਲ ਸਦਾ ਦਿਆਲ, ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੁੱਝੀਐ ਪਾਈਏ ਮੁਖ ਦੁਆਰ। ਸ੍ਰੀ ਰਾਗ ਮਹਲਾ ਤੀਜਾ, ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਗੁਰਮਤੀ ਸੋ ਲਾਹੇ ਸੱਚ, ਅਰ ਪਾਇਆ ਗੁਣਤਾਸ, ਸਬਦ ਰਤੇ ਸੇ ਨਿਰਮਲੇ।

ਅਧੂਰਾ ਜਿਨ ਗੁਣ ਤਿੰਨ ਸਦ ਮਨ ਵਸੇ ਔਗੁਣਵੰਤ ਅਧੂਰ ਮਨਮੁਖ ਗੁਣ ਤੇ ਬਾਹਰੇ ਬਿਰਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਰਸੋਏ ਅਣਦਿਨ ਭਗਤੀ ਰਤਿਆ ਤਨ ਮਨ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਣ ਸੁਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਓਏ ਸਦਾ ਸਦਾ ਥਿਰ ਹੋਏ ਓਏ ਜਨਮ ਇਹੋ ਜਨਮ

ਪਛਤਾਏ ਜਿਸ ਨਦਰ ਕਰੇ ਸੁਬਰ ਅਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਾਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ।

ਜੇ ਨਾਮ ਰਹੇ ਲਵਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਾਧੂ ਜਲੇ ਤੇ ਸੱਚਾ ਦਰਬਾਰ ਉਹ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆ ਸੱਚੇ ਨਾਮ ਪਿਆਰ ਭਾਈ ਦੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹਉਮੇ ਕੱਢੇ ਧੋਏ ਰਾ ਮਨਮੁਖ ਨਾਮ ਨਾ ਜਾਣਨੀ ਵਿਰਨਾਵੇ ਪਤ ਜਾਏ ਸਬਦੇ ਸਾਧਨੇ ਆਇਓ ਲਾਗੇ ਦੂਜੇ ਭਾਏ ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ ਸੇ ਵਿਸ਼ਟਾਂ ਮਹਿ ਸਮਾਏ

ਜਾਏ। ਹਰ ਹਰ ਨਾਮ ਤੇ ਆਈਏ, ਜਿਸ ਨੂੰ ਕਿਰਪਾ ਕਰੇ ਰਜਾਏ, ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ। ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ, ਨਾਨਕ ਆਏ ਸੀ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹਲਾ ਤੀਜਾ। ਹਰ ਭਗਤਾਂ ਹਰ ਤਨ ਰਸ ਹੈ, ਗੁਰਪੂਛ ਕਰੇ ਵਪਾਰ, ਹਰ ਨਾਮ ਸਲਾਹਨ ਸਦਾ ਸਦਾ ਵੱਖਰ, ਹਰ ਨਾਮ ਉਧਾਰ, ਗੁਰਪੂਰੇ ਹਰ ਨਾਮ ਦਿਰੜਾਇਆ।

ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਵਾਰ ਸੋ ਜਨ ਰਲਾਇਆ ਨਾ ਰਲੇ ਜਿਸੇ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉਰਧਾਰ ਮਨ ਤਨ ਸੌਂਪੇ ਆਗੇ ਤਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਤਾਂ ਭਾਈਏ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰਿਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਣਦਿਨ ਨਾਮ ਤੇ ਆਈ ਹੈ।

ਜਗ ਦੁਖੀ ਆ ਦੂਜੇ ਭਾਏ ਗੁਰ ਸਰਣਾਈ ਸੁਖ ਲਹੇ ਅਣਦਰ ਨਾਮ ਧਿਆਏ ਰਾਮ ਸੱਚੇ ਸਾਚੇ ਮਹਿਲ ਨਾ ਲਾਗਈ ਮਨ ਨਿਰਮਲ ਅਰ ਧਿਆਏ ਗੁਰਮੁਖ ਸ਼ਬਦ ਪਛਾਣੀਆ ਰੇ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਪਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੇ ਮੈਲ ਨਾ ਉਤਰੈ ਮਰ ਜੰਮੇ ਹੋਏ ਖੁਆਰ ਤਾ ਦੁਰਬਾਧੀ ਪਲ ਚਰੈ ਨਾਰ ਵਾਰਣਾ ਪਾਰ ਗੁਰਮੁਖ ਜਪਤ ਸੰਜਮੀ ਅਰ ਕੈ ਨਾਮ ਪਿਆਰ ਗੁਰਮੁਖ ਸਦਾ ਅਰ ਧਿਆਈਏ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹਵੇ ਆਪਿਆ ਬੈਰਾਗੀ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮਨ ਮੇਰੇ ਮਨ ਐਣਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵਾ ਮੋਹ ਪਰ ਜਲੈ ਭਰਹੀ ਮੈਂ ਉਦਾਸਾ ਰਾਉ ਗੁਰਮੁਖ ਕਰਮ ਕਮਾਵੇ ਬਿਗਸੇ ਹਰ ਬੈ ਰਾਗ ਆਨੰਦ ਅਣਦਨ ਭਗਤ ਕਦੇ ਦਿਨ ਰਾਤੀ ਹਉਮੈ ਮਾਰ ਨਚੇਂਦਾ ਵੱਡੇ ਭਾਗ ਸਤ ਸੰਗਤ ਪਾਈ ਅਰ ਪਾਇਆ ਸਹਿਜੇ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵੈਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਅਰ ਨਾਮ ਰੰਗਾਏ ਬਿਨ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਦਾਨ ਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਦ ਨਿੰਦਾ ਹੁਮੇ ਹੰਕਾਰ ਹਰ ਜੋ ਸਦਾ ਧਿਆਏ ਤੂੰ ਗੁਰਮੁਖੇ ਓਂਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਕਰਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇਜੋ ਮੋਹ ਫਿਰੇ ਮੱਥੇ ਤਿੰਨ ਕਾਲੇ ਅਨ ਦਿਨ ਦੁੱਖ ਘੁੰਮਾਵੰਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏ ਕਹੇ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ

ਮਨਮੁਖ ਮਨ ਤਨ ਅੰਧ ਹੈ ਤਿਸ ਨਉ ਠੌਰ ਨਾ ਠਾਉ ਬਹੁ ਜੂਨੀ ਭਉਂਦਾ ਫਿਰੇ ਜਿਉ ਸੁਣੈ ਘਰ ਕਾਉ ਗੁਰਮ

ਚੱਲਾਂ ਤਿੰਨ ਕੈ ਭਾਏ, ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਐ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਓ, ਜਿੰਦੂ ਜਿੱਦੂ ਪਾਈਐ ਸੱਚ ਸੋਏ, ਅਸੁਰ ਸਿੰਘਾਰੇ ਸੁਖ ਵਸੇ, ਜੋ ਤੇ ਸੁਭਾਵੇ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤੇ ਹੋ, ਜਿਹਾ ਸੁਖ ਹੋਏ

ਸੇਜਾਇ ਕੰਤ ਨ ਆਵਈ। ਨਿਤ ਨੇ ਧੋਏ ਖਵਾਰ ਪ੍ਰਕਾ ਮਹਿਲ ਨਾ ਪਾਵਈ। ਨਾ ਦੀਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ। ਸੰਤ

ਗੁਰਮਿਲੇ ਧਨ ਪਾਇਆ ਨਾਮ ਹਰਦੇ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ।

ਆਖ ਸੁਨਾਹੀ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵਕ ਰਾਏ ਦੇ ਕੁਟਾਮ ਬੋਲ ਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵਾ ਗੁਣ ਦਾਨ ਪਾਇਆ ਤੇ ਦੀ ਕੀਵ ਨ ਪਾਈ ਅਰ ਪ੍ਰਭ ਸਗਾ ਮੀਤ ਪ੍ਰਭ ਮੇਰਾ ਅੰਤ ਸਿਖਾਈ ਆਪਣੇ ਮਿਨ ਆਪਣੇ ਮਨ ਚਿੱਤ ਕਹਿ ਕਹਾਏ ਬਿਨ ਗੁਰੇ ਆਪ ਨਾ ਜਾਈ।

ਪ੍ਰਤਾਪ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਣ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ

ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਏ ਹਉਮੈ ਵਿੱਚੋਂ ਜਾਏ। ਸਤਿਗੁਰ ਮਿਲੇ ਸਦ ਭੈ ਰਚੇ ਆਵਸੇ ਮਨ ਆਏ, ਭਾਈ ਰੇ ਗੁਰਮੁਖ ਬੂਝੇ ਕੋਏ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਾਉ, ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ।

ਸੁਣ ਮਨ ਮੇਰੇ ਭਜ ਸਤ ਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਏ ਬਿਖ ਭਵਜਲ ਸਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨਹਿ ਬੂਜੇ ਵਿਖਿਆ।

ਪਾਵਣੇ ਦਰਗਹਿ ਮਿਲੈ ਸੁਜਾਇ ਮਨ ਰੇ ਦੂਜਾ ਭਾਉ ਚੁਕਾਇ ਅੰਤਰ ਤੇਰੇ ਹਰ ਵਰਸ ਹਰ ਵਸੇ ਗੁਰ ਸੇਵਾ ਸੁਖ ਪਾਇਰਾ ਸੱਚ ਬਾਣੀ ਸੱਚ ਸ਼ਬਦ ਹੈ।

ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸ ਨਾਨ ਦਾਨ ਜੇਤਾ ਕਰੈ

ਆਇਆ ਸਾਚਾ ਗੁਣੀ ਗਹੀਰਾ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ ਕਿਆ ਮੋ ਦੇਸੀ ਜਾਏ ਸਭ ਕਿਛੇ ਆਪੇ ਆਪੇ ਹਉਮੈ ਵਿੱਚ ਕਹਿ ਨਾ ਜਾਏ। ਗੁਰ ਕੇ ਸ਼ਬਦ ਪਛਾਣੀਏ ਦੁਖ ਹਉਮੈ ਵਿੱਚੋਂ ਜਾਏ ਸਤਿਗੁਰ ਸੇਵਣੇ ਆਪਣੇ।

ਆਏ ਰੰਗ ਸਹਿਜੀ ਖੇ ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਥੇ ਤਿਖ ਜਾਏ।

ਤੀਜਾ ਆਪਣਾ ਭਉ ਤਿੰਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮਹਿਲ ਚੁਕਾਈ ਅਨ ਅਰ ਰਾਖਿਆ ਰੁਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰਾ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਣ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ।

ਆਵੰਦੀ ਪਾਪੀ ਪਚੇ ਪਚਾਏ ਸੂ ਪ੍ਰਭ ਨਦਰ ਨ ਆਵਈ ਮਨ ਮੁਖ ਬੂਝ ਨ ਪਾਏ ਜਿਸ ਵਖਾਲੇ ਸੋਈ ਵੇਖੈ ਨਾਨਕ ਗੁਰਮੁਖ ਉਪਾਏ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੈ ਹਉਮੈ ਪੀੜ ਨ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸੁਮਾਏ ਗੁਰਸਬਦੀ ਅਰ ਪਾਈਏ ਬਿਨ ਸਬਦੇ ਭਰਮ ਪੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ।

ਕੋਏ ਸ਼ਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇਹ ਮੈਂ ਸਭਾ ਗਣਤਾ ਗਣਤੇ ਨੂੰ ਸੁਖ ਹੋਏ। ਬਿਖ ਕੀ ਕਾਰ ਕੁਮਾਵਣੀ ਬਿਖੀ ਮੈਂ ਸੁਮਾਏ ਬਿਨ ਨਾਵੇਂ ਠੌਰ ਨਾ ਪਾਏ ਨੀ ਜੰਮਪੁਰ ਦੁਖ ਸੁਹਾਏ ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰਪ੍ਰਸਾਦੀ ਬੁੱਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਏ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮੀ ਆਧਾਰ ਗੁਰਸਬਦੀ ਸੱਚ ਪਾਏ ਆ।

ਪਾਏ, ਸੱਚੀ ਬਾਣੀ ਹਰ ਪਾਈਏ, ਹਰ ਸਿਉ ਰਹੇ ਸੁਮਾਏ ਰਾਮ। ਸੱਚੀ ਭਗਤੀ ਮਨ ਲਾਲ ਥੀਆਂ, ਰਤਾ ਸਹਿਜ ਸੁਭਾਏ, ਗੁਰ ਸਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ, ਜਿਹਵਾ ਰਤੀ ਸ਼ਬਦ ਸੱਚੇ, ਅੰਮ੍ਰਿਤ ਪੀਵੇ ਰਸ ਗੁਣ ਗਾਏ, ਗੁਰਮੁਖ ਉਮਨ ਰੰਗ ਗੁਰਮੁਖ, ਇਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ, ਸੰਸਾਇਓ ਸੰਸਾਰ ਹੈ ਸੁਤਿਆ ਰਹਿਣ ਵਿਹਾਏ, ਕਿ ਆਪਣੇ ਭਾਣੇ ਕੱਢ ਲੈਣ, ਆਪੇ ਲੈਣ ਮਲਾ ਆਪੇ ਹੀ, ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪ ਵਡਾਈ ਦਿੱਤੀ ਆ ਨਾ ਗੁਰਮੁਖ ਦੇ ਬੁਝਾਏ, ਸਭਨਾ ਕਾ ਦਾਤਾ ਏ ਕਹਿ ਭੁੱਲਿਆ ਲੈ ਸਮਝਾਏ, ਇੱਕ ਆਪੇ ਆਪ ਖੁਆਏ ਅਨ ਦੂਜੇ ਛੱਡਣ ਲਾਏ, ਗੁਰਮਤੀ ਅਰ ਭਾਏ ਜੋਤੀ ਜੋਤ ਮਿਲਾਣ, ਦੰਨਾ ਮੇਰਾ ਤਿਆ ਨਾਨਕ ਨਾਮ ਸਮਾਏ, ਸ੍ਰੀ ਰਾਗ ਮਹਲਾ ਤੀਜਾ, ਗੁਣਵੰਤੀ ਸੱਚ ਪਾਈਏ, ਤ੍ਰਿਸ਼ਨਾ ਤਜ ਵਿਕਾਰ, ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨ ਮੁਖ ਮਹਿਲ ਨਾ ਉਤਰੇ ਜਚਰ, ਗੁਰਸਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹਿ ਮਹਲ ਰਾਮ। ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ, ਮਨਮੁਖ ਸ਼ਬਦ ਨਾ ਜਾਣੇ ਅਵਗੁਣ ਸੋ ਪ੍ਰਭ ਦੂਰ, ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ, ਗੁਰਸਬਦੀ ਮਨ ਮੋਹ ਬੇਦਿਆ ਪ੍ਰਭ ਮਿਲਿਆ ਆਪ ਹਦੂਰ, ਆਪੇ ਰੰਗਨ ਰੰਗੇ ਹੋਣ ਸਬਦੇ ਲਯੋਨ ਮਿਲਾਏ, ਸੱਚਾ ਰੰਗ ਨਾ ਉਤਰੇ ਜੋ ਜੋ ਸੱਚ ਰਤੇ ਲਿਵਲਾਏ, ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ, ਜੇ ਸਤਿਗੁਰ ਮਿਲੇ ਸੋ ਮਿਲੇ ਸੱਚਾ ਸ਼ਬਦ ਸੁਮਾਏ, ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ, ਸੱਚ ਖੱਟਣਾ ਸੱਚ ਰਾਸ ਹੈ

ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੀ ਬੁਝਾਏ ਗੁਰਮਤੀ ਸਦ ਮਨ ਵਸਿਆ ਸਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਇਰਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ।

ਸੁਖ ਵਿਹਾਇ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰਾ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ।

ਸ੍ਰੀ ਰਾਗ ਮਹੱਲਾ ਪੰਜਵਾਂ। ਸਰਨ ਪਏ ਪ੍ਰਭ ਆਪਣੇ, ਗੁਰੂ ਹੋਆ ਕਿਰਪਾਲ, ਸਤਿਗੁਰ ਕੇ ਉਪਦੇਸੈਂ ਬਿਨਸੇ ਸਰਬ ਜੰਜਾਲ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੇ, ਇੱਕ ਨਿਮਕ ਨਾ ਮਨੋ

ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ, ਵਡਭਾਗੀ ਤਨਖਾਟ, ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂ, ਸਭ ਚੁੱਕੈ ਸੋਗ ਸੰਤਾਪ ਰਹਾਓ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਹੇਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੈ, ਸਭ ਜਪ ਤਪ ਤਿਨਹੀ ਕੀਤ। ਰਤਨ ਜਵੇਹਰ ਮਾਨਕਾ, ਅੰਮ੍ਰਿਤ ਹਰ ਕਾ ਨਾਉ, ਸੁਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸ ਸੋਣ ਸੋਏ, ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾ ਵੈਥਾਉ। ਸਾਚੀ ਪੂੰਜੀ ਸੱਚ ਸੰਜਮੋ, ਆਠ ਪੈਰ ਗੁਣ ਗਾਓ, ਕਰ ਕਿਰਪਾ ਪ੍ਰਭ ਭੇਟਿਆ, ਮਰਨ ਆਵਣ ਜਾਓ। ਮੇਰੇ ਮਨ ਹਰ ਭਜ ਸਦਾ, ਇੱਕ ਰੰਗ ਘਟ ਘਟ ਅੰਤਰ ਰਵ ਰਿਹਾ, ਸਦਾ ਸਹਾਈ ਸੰਗ ਰਹਾਓ। ਸੁੱਖਾਂ ਕੀਮਿਤ ਕਿਆ ਗਣੀ, ਜਾਂ ਸਿਮਰੀ ਗੋਬਿੰਦ, ਜਿਨ ਚਾਖਿਆ ਸੇ ਤ੍ਰਿਪਤਾਸਿਆ, ਹਉ ਰਸ ਜਾਣੇ ਜਿੰਦ, ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸਿੰਦ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ, ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮੱਜਨ ਇਸਨਾਨ, ਰਸਨਾ ਉਚਰੇ ਗੁਣਵੰਤੀ, ਕੋਈ ਨ ਪੁੱਜੇ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਿਆਲ ਪੁਰਖ ਮਿਹਰਬਾਨ, ਜੀਉ ਪਿੰਡ ਧਨ ਤਿਸ ਦਾ, ਹਉ ਸਦਾ ਸਦਾ ਕੁਰਬਾਨ। ਮਿਲਿਆ ਕਦੇ ਨ ਵਿਛੜੇ ਜੋ ਮੇਲਿਆ ਕਰਤਾਰ, ਦਾਸਾਂ ਕੇ ਬੰਧਨ ਕੱਟਿਆ, ਸਾਚੇ ਸਿਰਜਣਹਾਰ, ਭੂਲਾ ਮਾਰਗ ਪਾਇਨ, ਗੁਣ ਅਵਗੁਣ ਨਾ ਵਿਚਾਰ। ਨਾਨਕ ਤਿਸ ਸਰਨਾਗਦੀ, ਜੇ ਸਗਲ ਕਟਾ ਆਧਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਏ, ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਖ ਅਗਲੇ, ਤਿਸ ਬਿਨ ਅਵਨ ਨ ਕੋਏ। ਮਿਹਰ ਕਰੇ ਜਿਸ ਆਪਣੀ, ਚਸਨ ਨ ਵਿਸਰੇ ਸੋਏ। ਮਨ ਮੇਰੇ ਸਾਚਾ ਸੇਵ, ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ ਰਹਾਓ। ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਣ ਨਾ ਜਾਏ। ਮੇਰੇ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੇ ਮਾਏ, ਚਾਰੇ ਕੁੰਡਾ ਭਾਲੀਆਂ, ਸਹਿ ਬਿਨ ਅਵਰ ਨਾ ਜਾਏ, ਤਿਸ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾਹ ਲਾਈਏ ਅੰਤ ਨ ਪਾਰਾਵਾਰ। ਪਰਵਤਗਾਰ ਸਲਾਹੀਏ, ਜਿਸ ਦੇ ਚਲਤ ਅਨੇਕ, ਸਦਾ ਸਦਾ ਅਰਾਧੀਏ ਇਹਾ ਮਤ ਵਿਸੇਕ। ਮਨ ਤਨ ਮਿੱਠਾ ਤਿਸ ਲਗੇ, ਜਿਸ ਮਸਤਕ ਨਾਨਕ ਲੇਖ। ਸ੍ਰੀ ਰਾਗ ਮਹੱਲਾ ਪੰਜਵਾਂ। ਸਾਂਝ ਨੂੰ ਮਿਲ ਪਾਹੀਓ, ਸੱਚਾ ਨਾਮ ਸੰਭਾਲ, ਤੋਸਾ ਬੰਧ ਹੋ ਜੀ ਕਾ ਇੱਥੇ ਉਥੇ ਨਾਲ। ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ। ਮੇਰੇ ਮਨ ਗੁਰਜੀਵੜ ਅਵਰ ਨਾ ਕੋਏ, ਦੂਜਾ ਥਾਉ ਨਾ ਕੋ ਸੁਜੈ, ਗੁਰਮੇਲੇ ਸੱਚ ਸੋਏ ਰਹਾਉ। ਸਗਲ ਪਦਾਰਥ ਤਿਸ ਮਿਲੇ, ਜਿਨ ਗੁਰ ਡਿੱਠਾ ਜਾਏ, ਗੁਰਚਰਨੀ ਜਿਨ ਮਨ ਲੱਗਾ, ਸੇਵਡ ਭਾਗੀ ਮਾਏ। ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਿਹਾ ਸਮਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁਬਦਾ ਲਏ ਤਰਾਏ, ਕਿਤਮੁਖ ਗੁਰ ਸਾਹ ਲਾਹੀਏ, ਕਰਨ ਕਾਰਨ ਸਮਰੱਥ, ਸੇ ਮੱਥੇ ਨਿਹਚਿਲ ਰਹੇ। ਜਿਨ ਗੁਰ ਧਾਰਿਆ ਹੱਥ, ਗੁਰ ਅੰਮ੍ਰਿਤ ਨਾਮ ਪੀਆ ਲਿਆ, ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ, ਪੈ ਪੰਜਨ ਦੁਖ ਲੱਥ, ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ ਆਪਣਾ, ਜਮਦੂਤ ਨ ਲੱਗੇ ਡੰਡ, ਗੁਰੂ ਨਾਲ ਤੁਲ ਨ ਲੱਗਈ ਖੋਜ ਡਿੱਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਪਾਈ ਮੀਤ ਸੁਰਿਦ ਕੀਏ, ਵਿਖਿਆ ਰਚਿਆ ਬਾਦ, ਜਾਂਦੇ ਬਿਲਮ ਨਾ ਹੋਵਈ ਬਿਨ ਨਾਵੇਂ ਬਿਸਮਾਦ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੇ ਸੋ ਵਿਨਸਣਾ, ਮਨ ਕੀ ਮਤ ਤਿਆਗ ਰਹਾਓ। ਜਿਉਂ ਕੂਕਰ ਹਰਕਾਇਆ, ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ, ਭਖ ਅਭਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ, ਫਿਰ ਫਿਰ

ਪਾਏ। ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨ ਪਾਏ ਮਾਏ। ਜਿਨ ਕੀਤਾ ਤਿਸੇ ਨ ਜਾਣੀ, ਫਿਰ ਫਿਰ ਆਵੈ ਜਾਏ, ਅਨਕ ਪ੍ਰਕਾਰੀ ਮੋਹਿਆ, ਬਹੁਵਿਧ ਇਹੋ ਸੰਸਾਰ। ਜਿਸ ਨੂੰ ਰੱਖੇ ਸੋ ਰਹੇ, ਸਮਰੱਥ ਪੁਰਖ ਅਪਾਰ, ਹਰ ਜਨ ਹਰ ਲਿਬ ਉਦਰੇ, ਨਾਨਕ ਸਾਧ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ। ਗੋਇਲ ਆਇਆ ਗੋਇਲੀ ਕਿਆ ਤਿਸ, ਡਫ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਮਲ ਕਰ ਬਾਰ। ਹਰ ਗੁਣ ਗਾਉ ਮਨਾ, ਸਤਿਗੁਰ ਸੇ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਾਹਾਉ। ਜੈਸੇ ਰਹਿਣ ਪਰਹੁਣੇ, ਉਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਥ ਸਿਉਂ, ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ, ਜਿਨ ਦੀ ਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ। ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ, ਦੁਰਲਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜੇ ਆਏ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੇ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ, ਤਾਂ ਧਨ ਖਾਕੂ ਰਾਲ। ਮਨ ਬੈ ਰਾਗ ਭਇਆ, ਦਰਸ਼ਨ ਦੇਖਣੈ ਕਾ ਚਾਉ, ਤਨ ਸੁ ਤੇਰਾ ਥਾਨ ਰਹਾਉ। ਜਿੱਚਰ ਵਸਿਆ ਕੰਤ ਕਰ, ਜੀਉ ਜੀਉ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪਈੜੇ ਸੋ ਸੇਵ ਤੂੰ, ਸਹੁਰੜੇ ਸੁਖ ਵਸ, ਗੁਰਮਿਲ ਚੱਜ ਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ, ਸਵਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਨਾਨਕ ਧੰਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ। ਕਰਨ ਕਾਰਨ ਏਕ ਉਹੀ, ਜਿਨ ਕੀ ਆ ਆਕਾਰ, ਤਿਸੇ ਧਿਆਵੋ ਮਨ ਮੇਰੇ, ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਾਹੇ ਧਿਆਏ, ਛੋੜ ਸਗਲ ਸਿਆਣਪਾ, ਸਾਚ ਸ਼ਬਦ ਲਿਵ ਲਾਏ ਰਹਾਉ। ਦੁੱਖ ਕਲੇਸ਼ ਨ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਹੈ, ਗੁਰਬਿਨ ਤਰਿਓ ਨ ਕੋਏ। ਦੇਖ ਦਰਸ਼ਨ ਮਨ ਸਾਧਾਰੇ, ਪਾਪ ਸਗਲੇ ਜਾਹੇ, ਹਉ ਤਿਨਕੇ ਬਲਿਹਾਰਨੇ, ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਕੇ ਮਨ ਵਸੇ, ਸਾਚ ਹਰ ਕਾ ਨਾਉ, ਸੇਵੜ ਭਾਗੀ ਨਾਨਕਾ, ਜਿਨ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨਹਿ ਦੀਆ, ਹਿਰਦੇ ਕਾ ਆਧਾਰ ਰਹਾਉ। ਕਾਮ ਕ੍ਰੋਧ ਅੰਕਾਰਿਆ, ਮਾਤੇ ਵਿਆਪਿਆ ਸੰਸਾਰ, ਪਾਉ ਸੰਤ ਸਰਨੀ, ਲਾਗ ਚਰਨੀ, ਮਿਟੇ ਦੁੱਖ ਅੰਧਾਰ। ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ, ਆਪ ਛੋੜ ਸਭ ਹੋਈ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ। ਜੋ ਦਿਸੇ ਸੋ ਸਗਲ ਤੂੰ ਹੈ, ਪਸਰਿਆ ਪਾਸਾਰ, ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਦੋ ਕ੍ਰਿਤ ਸੋ ਕ੍ਰਿਤ ਮਦ ਹੈ ਸੰਸਾਰ ਸਗਲਾਣਾ, ਦੋਹੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਠਾਕੁਰ ਸਰਬੈ ਸਮਾਣਾ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੋ ਜਾਣਾ ਰਹਾਉ। ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਣ ਇਹੋ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ, ਗਤ ਅਵਿਗਤ ਕਛ ਨਦਨ ਨਾ ਆਇਆ, ਸੰਤਨ ਕੀ ਰੇਣ, ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ। ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ, ਭੁੱਲ ਹੈ ਚੁੱਕ ਹੈ ਬਾਰਕ, ਤੂੰ ਹਰ ਪਿਤਾ ਮਾਇਆ। ਸੁਹੇਲਾ ਕਹਿਣ ਕਹਾਵਣ, ਤੇਰਾ ਭਿਖਮ ਭਾਵਣ ਰਹਾਉ, ਹਉ ਮਾਣ ਤਾਣ ਕਰੋ ਤੇਰਾ, ਹਉ ਜਾਨੋ ਆਪਾ, ਸਭ ਹੀ ਮਦ ਸਬਹਿ ਤੇ ਬਾਹਰ, ਬੇ ਮੁਹਤਾਜ ਬਾਪਾ, ਪਿਤਾ ਹੋ ਜਾਨੋ ਨਾਹੀ, ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤੋ, ਮੇਰੀ ਰੱਖ ਹੈ ਮਮਤਾ, ਪਏ ਕਿਰਪਾਲ ਠਾਕੁਰ, ਰਹਿਓ ਆਵਣ ਜਾਣਾ, ਗੁਰਮਿਲ ਨਾਨਕ ਪਾਰ, ਬ੍ਰਹਮ ਪਛਾਣਾ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ।
ਸਾਂਝ ਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਇਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਿਦ ਬਿਟੋਂ ਕੁਰਬਾਨ ਤੇਰੇ ਦਰਸ਼ਨ ਕਹੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿੰਤੂ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪ੍ਰਵਾਨ ਹਹ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਵ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੁੜੇ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਣਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰੂ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਾਨੀ ਆਇਆ ਬਾਹੁੜ ਨਹੀਂ ਵਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਛੁੱਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਹਾਗੈ ਦਰਗੈ ਮੰਨੀਏ ਮਿਲੇ ਨਿਥਾਵੈ ਥਾਓ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਪਾਈਏ ਪੂਰਨ ਅਲੱਖ ਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰੂ ਜੀਵੜ ਨ ਦਿਸੈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ

ਸਤਿਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉ ਜਿਉ ਜਾਪੇ ਵਾਏ ਜਿਸਨੋ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤਲੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵ ਦਿਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੀਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ ਬਰਕਤ ਦਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਮ ਨ ਜਾਣੀਆ ਹੈ ਨਾਵਾਂ ਕੇਵੜ ਨਾਓ ਜਿੱਥੇ ਵਸੈ ਮੇਰਾ ਪਾਤ ਸਾਹ ਸੋ ਕੇਵੜ ਹੈ ਥਾਓ ਅੰਬੜ ਕੋਈ ਨਾ ਸਕੀ ਹਉ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵੜ ਦਾਤਾ ਆਖਿਐ ਦੀ ਕਹਿ ਰਿਹਾ ਸੁਮਾਰ ਨਾਨਕ ਤੋਟ ਨਾ ਆਵੀ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿਗਾਰ ਗੰਤ ਗਣਾ ਬਣਾਈਆਂ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ ਹਰ ਜੀਉ ਇਉ ਪਿਰਾਵੈ ਨਾਰ ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਓ ਗੁਰ ਸਭ ਦੀ ਸਿੰਗਾਰੀਆ ਤਨ ਮਨ ਪਿਰ ਕਹਿ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸਭ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੇ ਨਾਓ ਸਾਚੀ ਪ੍ਰੀਤ ਨ ਟੁੱਟੀ ਸਾਚੀ ਮੇਲ ਮਿਲਾਓ ਸਭ ਰਤੀ ਮਨ ਵਿਦਿਆ ਹੋ ਸਦ ਬਲਿਹਾਰੇ ਜਾਓ ਸਾ ਤਨ ਰਨ ਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਫਿਰ ਰਸਾਲੂ ਨੌਤਨੋ ਸਾਚੋ ਮਰੇ ਨ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸਿਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾਂ ਤਨ ਕੰਤ ਨ ਰਾਵੀਆ ਤਾਂ ਬਿਰਥਾ ਜੋਬਨ ਜਾਏ ਸੇ ਜੇ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜੀਉ ਤੂੰ ਕਰਤਾ ਕਰਤਾਰ ਜਿਉ ਭਾਵੈ ਤੂੰ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬਵਿਥਾ ਆਪੇ ਪਾਰ ਅਪਾਰ ਸਾਚੀ ਵਾੜ ਸਜਾਨਤੂ ਸ਼ਬਦ ਲੰਘਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਹਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ ਗੁਰ ਰਾਖੇ ਸਿ ਉਬਰੇ ਸਾਚੇ ਸਿਉਂ ਲਿਵਲਾਏ ਹਰ ਜੀਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿੰਨ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗੈ ਬੈਸਈ ਭਗਤ ਸੱਚੀ ਅਰਦਾਸ ਪਾਸਿਓ ਲੇਖਾ ਨਿਬੜੇ ਨਾ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਏ ਕਹਿਣ ਨਾ ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ
ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਹੋ ਭਾਈ ਰੇ ਇਉ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸਿ ਉਬਰੇ ਦੁਬਦਾ ਛੋੜ ਵੇਕਾਰ ਹਉ ਤਿਨਕੇ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ ਗੁਰ ਰਾਖੇ ਸਿ ਉਬਰੇ ਹੋਰ ਫਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁੱਟਿਆ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੈ ਅੰਦਰ ਹਉ ਵਸਾ ਨਾਉ ਵਸੈ ਮਨਾਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲ ਨਾ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਾਲ ਲਾਹੀ ਹੈ ਅੰਤ ਨਾ ਪਾਰਾ ਵਾਰ ਤਿੱਥੇ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੈ ਉਪਜੇ ਹੁਕਮੀ ਕਾਰ ਕਮਾਹੇ ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ ਨਾਨਕ ਜੋਤਿਸ ਭਾਵੈ ਸੋ ਥੀਏ ਇਹਨਾਂ ਜਨਤਾ ਵਸ ਕਿਛ ਨਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਬਿਨ ਅਵ ਸ਼ਬਦ ਨਾ ਮਾਂਜੀਏ ਸੱਚੇ ਤੇ ਸੱਚ ਹੋਏ ਮੁੰਦੈ ਗੁਣਹੀਣੀ ਸੁਖ ਕੇ ਫਿਰ ਰਲੀਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਓ ਫਿਰ ਪਰਦੇਸੀ ਜੇ ਥੀਏ ਤਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਫਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵੀ ਖੋਟੀ ਅਵਗਣਿਆਰ ਨਾ ਸੁਖ ਪਈਏ ਸਹੁਰੈ ਝੂਠ ਜਲੀ ਵੇਕਾਰ ਆਵਣ ਮੰਜਣ ਡਾਕੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸਾਵਣੀ ਮੁੱਤੀ ਸੋ ਕਿਤ ਸਾਧ ਪਿਰਕੈ ਕਾਮ ਨਾ ਆਵਈ ਬੋਲੇ ਫਾਦਲ ਬਾਦ ਦਰ ਕਰ ਢੋਈ ਨਾ ਲਹਿ ਛੂਟੇ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕਿਤੇ ਪੰਡਿਤ ਜੋਤ ਕੀ ਬੇਦਾਂ ਕਰਹਿ ਵਿਚਾਰ ਵਾਦ ਵਿਰੋਧੇ ਸਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖਿਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੈ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੈ ਗੁਣਦਾਸੀ ਸੁਖ ਹੋਏ ਆਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਇ ਰਹਾਓ ਵਿਣ ਰਾਸੀ ਵਪਾਰੀਐ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੇ ਆਪਣਾ ਵਸਤਰ ਹੀ ਕਰਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਆਰ ਲਾਹਾ ਐਨਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹੈ ਕਰ ਆਪਣੇ ਚੱਲੈ ਕਾਰਜ ਸਾਰ ਵਣਜਾਰਿਆ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ ਸਾ ਤਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ ਸੱਚ ਸੁਹਾਗਣ ਸਾਫ ਹਰੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ

ਪਾਸਾ ਸਿਰ ਖਸਣ ਤੂੰ ਜਪ ਨਾਨਕ ਜੀਵੇ ਨਾਮ ਜੀਉ ਤੁਦੇ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਾ ਜਿਸ ਪਾਵੇ ਤਿਸੇ ਬੁਝਾਏ ਜੀਉ ਗੁਰ ਪ੍ਰਸ਼ਾਦੀ ਪਾਇਆ ਤਿਥੇ ਮਾਇਆ ਮੋਹ ਛੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਉ ਗੋਪੀ ਨੋ ਗੋਵਾਲੀਆ ਤੁਦੇ ਆਪੇ ਗੋਏ ਉਠਾ ਲਈਆ ਕੋਈ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਉ ਜਿਨ ਸਤਿਗੁਰ ਸਿਉ ਛਤਲਾਇਆ ਤਿਨੇ ਦੂਜਾ ਪਾਉ ਚੁਕਾਇਆ ਨਿਰਵਲ ਜੋ ਤਿਨ ਪ੍ਰਾਣੀਆਂ ਹੋਏ ਚੱਲ।

ਗੁਰੂ ਨਾਨਕ ਸੱਚ ਸਵਾਲ ਜਿਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪੈ ਮਨਾਈ ਸੋ ਜਿਉ ਸਤਿਗੁਰੂ ਪੁਰਖ ਮੇਲ ਆਇਆ ਤੀਜੇ ਉੜਾਵਰਨਾ ਕੋਈ ਜਿਉ ਰਹੋ ਗੋਸਾਈ ਮਹਿੰਡਾ ਹਮ ਤੰਬੇ ਤਮ ਮਿਠੜਾ ਭੈਣ ਭਾਈ ਸਭ ਸੱਜਣਾ ਤੁਜੇ ਹਾਂ ਨਾਹੀ ਕੋਈ ਜਿਉ ਤੇਰੇ ਹੁਕਮ ਸਾਵਣ ਆਇਆ ਮੈਂ ਸਚ ਕਾ ਹਲ ਜੋ ਆਇਆ ਨੌ ਬੀਜਣ ਲੱਗ ਆਸ ਕਰ ਹਰ ਬੋਲ ਖਸ ਬਖਸ਼ ਜਮਾਇ ਜਿਉ ਹਉ ਗੁਰ ਮਿਲ ਇੱਕ ਪਛਾਣਦਾ ਦੁਇ ਕਾਗਲ ਚੇਤਨਾ ਜਾਣਦਾ ਹਰਿਕਤੇ ਘਰ ਲਾਇਣ ਜਿਉ ਪਾਵੈ ਤਿਵੇ ਨਿਭਾਹੇ ਜਿਉ ਤੁਸੀਂ ਪੋਗੋ ਪੁੰਚੋ ਪਾਈ ਹੋ ਗੁਰਦੇ ਪਾਣ ਕਵਾਏ ਪੈਣ ਆਈਓ ਹਉ ਹੋਆ ਮਹਰ ਮਿੰਡ ਪਿੰਡ ਦਾ ਬਨ ਆਦੇ ਪੰਜ ਸਰੀਰ ਜਿਉ ਹੋ ਆਇਆ ਸਾਮੇ ਤਹੰਡੀਆਂ ਪੰਜ ਕਿਸਾਨ ਮੋਹਾਂ ਜੇਰੇ ਮਹਿੰਡਿਆਂ ਕਰਨਾ ਕੋਈ ਕੱਢ ਰਹਾਂਗਈ ਨਾਨਕ ਉਠਾ ਘੁੱਗੂ ਕਿਰਾਓ ਜਿਉ ਹੋ ਵਾਰੀ ਘੁੰਮਾ ਜਾਉਂਦਾ ਇੱਕ ਸਾਹ ਤੁਧ ਧਿਆਇ ਦਾ ਉੱਜੜ ਥਿਉ ਵਸਾਇਓ ਹੋ ਤੁਧ ਵਿੱਟੋ ਕੁਰਬਾਨ ਜਿਉ ਹਰ ਇੱਥੇ ਨਿਤ ਧਿਆਇਂਦਾ ਮਨ ਚਿੰਦੀ ਸਫਲ ਪਾਇੰਦਾ ਸਭੇ ਕਾ ਸਵਾਰਿਆਂ ਲਾਇਨ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭ ਹੋ ਧੰਦੜਾ ਗੋਸਾਈ ਸੇਵੀ ਸੱਚੜਾ ਨਉ ਨਿਧਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜਿਮ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਵੱਡੀ ਸੱਚ ਧਰਮਸਾਲ ਹੈ ਗੁਰਸਿੱਖਾਂ ਲੈਂਦਾ ਪਾਲ ਕੇ ਪੈਰ ਤੋਵਾਂ ਪੱਕਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਇਓ ਜਿਉ ਸੁਣ ਗੱਲਾਂ ਕੁਰ ਪੈ ਆਇਆ ਨਾਮ ਦਾਣੀ ਸਥਾਨ ਦੜਾਇਆ ਸਭ ਮੁਕਟ ਹੋਆ ਸਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸਿਸਵੇ ਦਿਨ ਰਾਤ ਜਿਉ ਦੇ ਕੰਨ ਸੁਣਾ ਅਰਦਾਸ ਜਿਉ ਲੋਕ ਵਜਾਏ ਸਭ ਡਿਠੀਆਂ ਤੁਸੀਂ ਆਪੇ ਲਾਇਣ ਛਡਾਏ ਜਿਉ ਹੁਣ ਹੁਕਮ ਹੋਆ ਮਿਹਰਬਾਨ ਦਾ ਭਾਈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਉੱਠੀਆਂ ਇਹੋ ਹਲੇ ਮੀਰਾ ਜੋ ਜਿਉ ਚਿਮ ਚਿਮੇ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸੁਨਾ ਬੋ ਮਾਣ ਕੀਆ ਤੂੰ ਰੂਪਰੇ ਤੂੰ ਆਪੇ ਪਾਏ ਥਾਏ ਜਿਉ ਤੇਰਿਆਂ ਭਗਤਾਂ ਪੁੱਗ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦਿਉ ਦਰਸ ਸੁਖ ਦਾਤਿਆ ਮੈਂ ਗੱਲ ਵਿੱਚ ਲਿਹੋ ਮਲਾਏ ਜਿਉ ਤੁਧ ਜੇਵੜ ਅਵਰਣਾ ਪਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਨ ਤਰੰਦਰ ਰਵ ਰਿਆ ਨਾਨਕ ਭਗਤਾਂ ਸੱਚ ਅਧਾਰ ਜਿਉ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਚੁੰਝ ਇਕੱਠੀਆਂ ਲਾਇ ਬੈਠਾ ਵੇਖੇ ਆਪ ਜਿਉ ਵਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰਤਾ ਪੀ ਦਿੱਤੀ ਕੰਡ ਜਿਉ ਸਭ ਇਕੱਠੇ ਹੋਏ ਆਇਆ ਗਰਜਾ ਸਣ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹੇ ਜਿਉ ਤੂੰ ਵਰਣਾ ਚੈਣਾ ਬਾਰਾ ਹਰ ਦਿਸੇ ਹਾਜ਼ਰ ਜ਼ਹਰਾ ਸੁਣ ਸੁਣ ਤੁਝੇ ਧਿਆਇਂਦੇ ਤੇਰੇ ਭਗਤ ਤੇ ਗੁਣਤਾਸ ਜਿਉ ਮੈਂ ਜੁਗ ਜੁਗ ਦਏ ਸੇਵੜੀ ਗੁਰ ਕੱਟੀ ਮਿੰਡੀ ਜਿਹੜੀ ਹਾਂ ਬੋੜ ਛਿੰਜਣਾ ਨੱਚੋ ਨਾਨਕ ਅਵਸਰ ਲੱਦਾ ਪਾਲ ਜਿਉ ਇਹ ਕਿਉਂ ਕਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਕੁੰਪਿਆ ਗਰਭਾਸ ਉਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ।

ਪੌੜੀ ਸਤਿਗੁਰੂ ਜੀ ਨੇ ਧਿਆਇਆ ਉਸੇ ਕਰਨਾ ਸਵਾਰੀ ਸਤਿਗੁਰੂ ਜੀ ਨੇ ਧਿਆਇਆ ਉਸੇ ਤ੍ਰਿਪਤ ਅਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰਨਾਹੀ ਜਿਨ ਕੋ ਹੂਆ ਕਿਰਪਾਲ ਹਰ ਸ਼ੇ ਸਤਿਗੁਰ ਪੈਰੀ ਪਾਹੀ ਤਿੰਨ ਇੱਥੇ ਉੱਥੇ ਮਖੋਜ ਲੈ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ

ਸਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੁੱਢਾ ਪੁੱਲੀ ਨਾਨਕਾ ਫਿਰ ਫਿਰ ਜਨਮ ਯਾਸ ਕਸਤੂਰੀ ਪੈ ਕੋਲੜੈ ਗੰਦੀ ਗੂੰ ਬਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛੁੜਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੈ ਨਨਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮੇ ਅਗੇ ਆਣ ਮਹਾਵੈ ਸਲੋਕ ਮਹੱਲਾ ਤੀਜਾ ਬੇਸ ਕਰੈ ਕਰੂਪ ਲਖਣ ਹੀ ਮਨ ਖੋਟੇ ਘਟਿਆਰ ਪੈਰ ਕਹਿ ਭਾਣੇ ਨਾ ਚੱਲੈ ਹੁਕਮ ਕਰੇ ਗੁਬਾਰ ਗੁਰ ਕਹਿ ਭਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕੋ ਸਭ ਦੇ ਧਰੇ ਪਿਆਰ ਵਹਿ ਨਾਮ ਹੈ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ ਨਾਨਕ ਸਾਂਸ ਲਾਇਓ ਸੁਲੱਖਣੀ ਜੇ ਰਾਵੀ ਸਰਜਨ ਹਾਰ ਮਹੱਲਾ ਤੀਜਾ ਮਾਇਆ ਮੋਗ ਵਾਰ ਹੈ ਤਿਸ ਦਾ ਨਾ ਦਿਸੇ ਗੁਰ ਵਾਰ ਨ ਪਾਰ ਮਨ ਗਿਆਨੀ ਮਹਾਂ ਦੁੱਖ ਪਾਇਂਦੇ ਡੁੱਬੇ ਹਰ ਨਾਮ ਸਵਾਰ ਬਸਾਰ ਭਲਕੇ ਉਠ ਬਹੁ ਕਰਮ ਕਮਾਵ ਹੈ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵ ਹੈ ਸੱਚ ਨਾਮ ਗੁਰ ਧਾਰ ਪੌੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਕੋਏ ਹੈ ਹਰ ਗਾਫ ਵਹਿ ਕਰੇ ਨਿਉ ਕੁੜਿਆਰ ਸਭ ਮਾਰ ਕੁੜ ਹੋਏ ਸੁਚਿਆਰ ਦੇਹ ਬੜਿਆਈ ਹਰ ਧਰਮ ਨਿਉ ਕਰੇ ਹੋਏ ਸਭ ਹਰ ਕੀ ਕਰੋ ਮੁਸਤਤ ਜਨ ਗਰੀਬ ਨਾਥ ਰੱਖ ਲਈ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਨ ਮੋਹਮੈਲ ਕਾਮਣੀ ਕੋ ਲੱਖਣੀ ਕੋ ਨਾਰ ਪੈਰ ਛੋੜਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੈ ਕਰੂ ਕੁਸਲ ਹੋਣੀ ਹੀ ਪਰ ਹਰ ਛੋਡੀ ਪਵਧਾਰ ਮਹੱਲਾ ਤੀਜਾ ਸਭ ਰਾਤੀ ਸੁਹਾਗਣੀ ਸਤਿਗੁਰ ਕਹਿ ਪਾਹ ਪਿਆਰ ਸਦਾ ਰਵੇ ਪਿਰੰਗ ਆਪਣਾ ਸੱਚੇ ਪ੍ਰੇਮ ਪਿਆਰ ਹਾਰ ਸੰਭਾਲੋ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਵੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਨ ਫਾਤੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਨ ਪਾਪੇ ਤੇ ਰੱਖਿਆ ਹਰ ਨਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆਂ ਮਾਰ ਨਮਾਵੇ ਮਨ ਮਖਮੂਲ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੇ ਜੋ ਚੱਲੈ ਤਿਸ ਵਡਿਆਹੀ ਵੱਡੀ ਹੋਏ ਹੈ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਨ ਹਰ ਲਵਤਾਰ ਮਾਇਆ ਬੰਦੀ ਖਸਮ ਕੀ ਤਿਸ ਅੱਗੇ ਕਮਾਵੇ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਨ ਬੁੱਝਿਆ ਤਨ ਪਾਇਆ ਮੁਖ ਦੁਬਾਰ ਮਨਮਹ ਹੁਕਮ ਨ ਜਾਣੀ ਤਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਹੀਂ ਕੋਏ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੇ ਜਾ ਨਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨੋ ਪਾਪੀ ਨਰ ਹਾਰਦਾ ਸਲਾਹੋ ਭਗਤ ਹਉ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਹੀ ਅੰਤਰ ਰੱਖਾਂ ਗੁਰ ਧਾਰ ਸੋ ਲਾਹੀ ਸੋ ਪ੍ਰਭ ਸਦਾ ਸਦਾ ਹੈ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਜ਼ਰ ਕਰੈ ਤਿਸ ਮਿਲ ਲੈ ਸਾਹੀ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਹੈ ਜਾਂ ਕੋ ਨਜ਼ਰ ਕਰੈ ਮਾਨਸ ਤੇ ਦੇਵਤੇ ਪਏ ਧਿਆਹਾ ਨਾਮ ਹਰੈ ਹੋਮੈ ਮਾਰ ਮਲਾਹਨਾ ਹੈ ਗੁਰ ਕੇ ਸ਼ਬਦ ਤਰੈ ਨਾਨਕ ਸਹਿਜ ਸੰਭਾਲਿਆ ਨੰਗ ਹਰ ਆਪਣੀ ਕਿਰਪਾ ਕਰੇ ਪੌੜੀ
ਹਰਿ ਆਪਣੀ ਭਗਤ ਕਰੇ ਵਡਿਆਈ ਬਖਾਲੀ ਅਨੰ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀ ਅਨੰ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀ ਅਨੰ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਕੋਰ ਚਾਲੀ ਅਨੰ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀ ਅਨੰ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦੈਣ ਕੁਸੈਣ ਪਰ ਨਿੰਦਾ ਕੜਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੇਠੀਆਂ ਨਾਲ ਸੱਚ ਸੰਜਮ ਕਰਨੀ ਕਰ ਨਾਭਣ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਪੰਧ ਨ ਦੇਹੀ ਮਹੱਲਾ ਪਹਿਲਾ ਕਿਹਾ ਹੰਸ ਕਿਆ ਬੰਗਲਾ ਜਾ ਕੋ ਨਦਰ ਕਰੈ ਹੈ ਜੋ ਤਿਸ ਭਾਵੇ ਨਾਨਕਾ ਕੱਗ ਹੂੰ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਾਏ ਆਖੀਏ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਏ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਭੂ ਲਾਖੀ ਹੈ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤੇ ਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਿਤਾਰ ਹਉ ਬਲਿਹਾਰੀ ਤਨ ਕਉ ਜਨ ਧਿਆਈਆਂ ਹਰ ਨਿਰੰਕਾਰ ਉਹਨਾਂ ਕੈ ਮੁੱਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਾਈ ਨਾਮ ਨਿਤ ਖਰ ਚੋਖਾ ਹੋ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਜਨ ਘਰ ਵਸੇ ਨਿਜ ਥਾਏ ਆਂਦਾ ਤੁਨੀ ਸਤ ਵਜਦੇ ਉਨਮਨ ਹਰ ਲਿਵ ਲਾਹੇ ਨਾਨਕ ਹਰ ਭਗਤ ਤਨਾਕੇ ਵਸ ਮਨ ਵਸੈ ਜਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੁਣ ਢਾਡੀ ਹਰ ਪ੍ਰਭ ਖਸਮ ਕਾਂ ਹਰ ਕੇਂਦਰ ਗਾਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਕਾ ਇੱਕ ਸਵਾਨ ਕੇ ਕਰਗਾ ਬਣਾ ਜਨਨੀ ਜੰਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘੱਟ ਹੈ ਮੋਰ ਮੋਰ ਕਰ ਅੰਧ ਕਹਿ ਲਾੜ ਤਾਰ ਪੇਖਤ ਹੀ ਜਮਰਾ ਹੱਸੇ ਐਸਾ ਤਹ ਜਗ ਪਰਮ ਲਾਇਆ ਕੈਸੇ ਬੂਝੇ ਜਬ ਮੋਹ ਹੈ ਮਾਇਆ ਰਹਾ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਸਚੋ ਮਰਨਾ ਰਮਈਆ ਜਪੋ ਪੁਰਾਨੀ ਅਨੰਦ ਜੀਵਨ ਵਾਣੀ ਇਨ ਵਿਦ ਭਉ ਭਾਵ ਸਾਗੁਰ ਤਰਨਾ ਜਾਂ ਤਿਸ ਭਾਵੇ ਤਾਂ ਲਾਗੇ ਭਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤ ਲਿਵ ਲਾਗੇ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਹਾ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਲਗੜਹਾ ਪੁਰਾਨੀ ਜਰਾ ਮਰਨ ਪਉ ਵਿਸਰ ਗਿਆ ਕੁਟੰਬ ਦੇਖ ਵਿਕਸੇ ਕਮਲਾ ਜੋ ਪਰ ਕਰ ਜੋਹੇ ਕਪਟ ਨਰਾਂ ਦੂੜਾ ਐਹੋ ਜਮਹਿ ਤਡਾਂਗ ਇਨ ਅਗਲੜੈ ਮੈਂ ਰਹਿਣ ਨਾ ਜਾਏ ਕੋਈ ਕਈ ਸੱਜਣ ਆਏ ਕਹੇ ਮੈਲ ਮੇਰੇ ਬੀਠ ਲਾਹ ਲੈ ਬਹੜੀ ਬੁਲਾਹੇ ਮੈਲ ਮੇਰੇ ਰਮਈਆ ਮੈਂ ਲੈ ਛੁੜਾਏ ਰਹਾ ਆਨਕ ਆਨਕ ਭੋਗ ਰਾਜ ਵਿਸਰੇ ਪ੍ਰਾਨੀ ਸੰਸਾਰ ਸਾਗਰ ਪੈ ਅਮਰ ਪਿਆ ਮਾਹਿਆ ਮੂਠਾ ਚਿਤ ਸੁਨਾਹੀ ਜਨਮ ਆਲਸੀਆ ਬੈਖਮ ਕੌਰ ਪੰਥ ਚਲਣਾ ਪ੍ਰਾਨੀ ਰਬ ਸਾਸ ਤਨਾ ਭਰੇ ਪਰਵੇ ਸੰਗ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜਿਆਲੇ ਸੰਸਾਰ ਅੱਜ ਮੇਰੇ ਮਨ ਪ੍ਰਗਟ ਪਿਆ ਹੈ ਪਖਿਆਲੀਏ ਧਰਮ ਰਾਹੋ ਤਹਿ ਕਾ ਦਲ ਕਹਿਣ ਮਹਾਂਬਲੀ ਤਨ ਅਲਗੜੇ ਮੈਂ ਰਹਿਣ ਨਾ ਜਾਏ ਜੇ ਮੋਕੋ ਉਪਦੇਸ਼ ਕਰਤ ਹੈ ਤਾਂ ਵਰਨ ਤ੍ਰੈਣ ਰਤਲਾ ਰਹਿਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਵਰ ਤਰਲੋਚਨ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਇੱਕ ਸੁਣੋ ਹੇ ਪੰਡੀਆ ਆਪ ਕੁਛ ਕਹਿਣ ਨਾ ਜਾਈ ਸੁਰ ਨਰ ਗਣ ਗਰਦ ਜਨ ਮੋਹੈ ਤ੍ਰੈਪਨ ਮੁਖੋ ਲੀਲਾਈ ਰਾਜਾ ਰਾਮ ਅਨਹੰਦ ਕਬੂਸੀ ਵਾਜੇ ਜਾਂ ਕੀ ਨ੍ਰਿਸ਼ਟ ਅਨਲਿਵ ਲਾਗੇ ਰਹਾ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ ਇਕ ਪਾਇਆ ਤਿਸ ਮੈਂ ਧਾਰ ਚੁਗੇ ਅੰਤ ਨਿਰਮਲ ਰਸ ਮੈਂ ਰਸਨ ਚਵਾਇਆ
एक जो बात अनूप बनी है पवन पे अल्लाह साजिया तीन पव में एको जोगी कहो कवन है राजा ऐसे ज्ञान प्रगटिया परखो तुम कहो कबीर रंग राता और दुनी सब परम पलाठनी मन राम रसैन माता श्री राग बाणी भगत बेणी जियो की पहरिया के कर गावना एक ओंकार सतगुर प्रसाद रे नर गर्भ कुंडल जब आस्त उधर ध्यान लिव लागा मृतक पिंड पद मद ना अहन सिंह एक अज्ञान सो नागा तय दन संबल कापट महान दुखिया बचती अंक बुसारिया गर्भ छोड़ मित्र मंडल आया तो नर हर मन मनो बसारिया फिर पछता बहंगा मूड़िया तू कवन हुक्म तू परम लागा चेत राम नहीं जम पुर जाएगा जन विचरे अनुराधा रहा बाल बनोद चंद्रस लगा खन खन मोह ब्यापे रस में समेद अमृत विख चाखी तो पंच प्रगट संतापे जप तप सांझ में छोड़ सो करत मत राम नाम राध्या उछलिया काम काल मत लागी तो आन सख्त गल वाध्या तारन तेज पर त्रै मुख जो है स्वर्ग अवसरना बिछाणिया अनमत काम महा विख भुले पाप पुन्ना बिछाणिया सत सबत देख यह मन है गर्भ राम दे तेख विहाई अवर मर्त माया मन तोले तो पग मुख जन्म बगोया पंडर के कसम तय उदले सबत बताल की बाणी लोचन शरम है बुद्ध बल नाठी ता काम सुपाप समुधानी ता तय बिखे पई मत पापस काया कमल कमल अंदांग अवगत वन छोड़ मित्र मंडल तो पासे पछताना नौटी दे देख तन उपजह मात कहत नहीं बूझै लालच करे जीवन पंध कारण लोचन को सुना सूझै थाका तेज उडरा मन पाखी कर अगहना सुखाही वैणी कह सुनो रे भगत हो मरन मुक्त कन बाई श्री राग तोहे मोही मोही तोहे अंतर कैसा कानक कंटक जल तरंग जैसा जो पै हम ना पाप करंता अह अनंता पुरित पावन नाम कैसे होता रहा तम जो नायक छो अंतर जामी प्राप्त जन जन जय जन ते स्वामी शरीर अराधे मोक विचार दहु रविदास समदल समझावे कहू राग मा चौपदे कर पहला महला चौथा एक ओंकार सतनाम करता पुरख नरभौ नरवैर अकाल मूर्त जुनी सहंगर प्रसाद हर हर नाम हर मन पाया बड़भागी हर नाम त्याया गर पूरे हर नाम सिद्ध पाही को बिरला गुरमुख चल जियो मैं हर हर खर चलिया फन पल्ले मेरा प्राण सुहाई सदा नाल चल्ले गुर पूरे कर नाम दृढ़ाया हर नहचल हर तन पल्ले जियो हर हर सज्जन मेरा प्रीतम राया कोई जान मिलावे मेरा प्राण जिवाया हो रह न सका बिन देखे प्रीतमा मैं नीर बह बह चल्ले जियो सातर मित्र मेरा फाल सुहाई हो रह न सका बिन देखे मेरी माई हर जियो कृपा करो गुर मिल जन नानक हर तन पल है जियो माज महला चौथा मद सूदन मेरे मन तन प्राणा हो हर बिन दूजा अवरना जाना कोई सज्जन संत मिले बड़भागी मैं हर प्रभु प्यारा दसै जियो हो मन तन को जी पुआल पुलाही क्यों प्यारा प्रीतम मिले मेरे माही मेरे सा संगत खोज दसाही मेरे संगत हर प्रभु बसै जियो मेरा प्यारा प्रीतम सतगुर रखवाला हम बारक दीन करो प्रतपाला मेरा मात पिता गुर सतगुर पूरा गुर जल मिल कमल बगासे बिकसे जियो मैं बिन गुर देखे नींद नहा बह मेरे मन तन बेदन गुर विरह लगा बे हर हर दया करो गुर मिलो जन नानक गुर में रहसै जियो माज महला चौथा हर गुण बढ़िए हर गुण पढ़िए हर गुण गुणिए हर हर कथ नाम कथा नित सुनिए मिल सतसंगत हर गुण गाहे जग पौजल दोतर तरिए जियो आओ सखी हर मेल करेहा मेरे प्रीतम का मैं देह सुनेहा मेरा मित्र सखा सो प्रीतम भाई मैं दसे हर नर हरिया जियो मेरी वेदन हर गुर पूरा जाड़
ਹਾਂ ਰਹਿ ਨਾ ਸਕਾ ਬਿਨ ਨਾਮ ਵਿਖਾਣੇ, ਮੈਂ ਔਖਦ ਮੰਤਰ ਦੀਜੇ ਗੁਰ ਪੂਰੇ, ਮੈਂ ਹਰ ਹਰ ਨਾਮ ਉਧਰੀਆ ਜੀਉ, ਹਮ ਚਿਤ੍ਰਕਾ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਦ ਹਮ ਜਲ ਕੈ ਮੀਨੈ, ਜਨ ਨਾਨਕ ਜਲ ਬਿਨ ਮਰੀਐ ਜੀਉ, ਮਾਜ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰ ਜਗ ਜੀਵਨ ਦਾਤੈ, ਮਿਲ ਹਰ ਦਰਸ਼ਨ ਮਨ ਭੀਜੈ ਜੀਉ, ਮਿਲ ਸਤਸੰਗਤ ਬੋਲੀ ਹਰ ਬਹਿਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਨਾਮ ਪਾਵੈ, ਮਿਲ ਸਤਿਗੁਰੀ ਅੰਮ੍ਰਿਤ ਪੀਜੈ ਜੀਉ, ਬਡ ਭਾਗੀ ਹਰ ਸੰਗਤ ਪਾਵੈ, ਭਾਗ ਹੂਣ ਪਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਮਾਇ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਿਆ ਮਨ ਧਾਰੇ, ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੈ ਜੀਉ, ਮਾਜ ਮਹੱਲਾ ਚੌਥਾ, ਹਰ ਗੁਣ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਹਰ ਟੋਲ ਟੋਲ ਪਾਉਂਦਾ ਜੀਉ, ਆਪੋ ਸੰਤ ਮੈਂ ਗਲ ਮਲਾਈਆਂ, ਮੇਰੇ ਪ੍ਰੀਤਮ ਕੀ ਮੈਂ ਕਥਾ ਛੜਾਈਆ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ, ਬਡ ਭਾਗੀ ਹਰ ਸੰਤ ਮੁਲਾਇਆ, ਪੂਰੇ ਗੁਰ ਹਰ ਰਸ ਮੁਖ ਪਾਇਆ, ਭਾਗ ਹੁਣ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੁਨੀ ਨਿਤ ਪਾਉਂਦਾ ਜੀਉ, ਆਪ ਦਿਆਲ ਦਿਆ ਪ੍ਰਭ ਧਾਰ ਸੀ, ਮਲ ਹੋਮੇ ਵਿਖਿਆ ਸਭ ਨਮਾਰ ਸੀ, ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਜ ਮਹੱਲਾ ਚੌਥਾ, ਹਾਂ ਗੁਣ ਗੋਬਿੰਦ ਹਰ ਨਾਮ ਧਿਆਹੀ, ਮਿਲ ਸੰਗਤ ਮਨ ਨਾਮ ਪਸਾਈ, ਹਰ ਪ੍ਰਭ ਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀ ਜੈ ਜੀਉ, ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ, ਜਨ ਪੁਛਾ ਜਨ ਹਰ ਕੀ ਬਾਤਾ, ਪਾਪ ਮਲੋਭਾ ਮਲ ਮਲ ਧੋਬਾ, ਮਿਲ ਹਰ ਜਨ ਹਰ ਰਸ ਪੀ ਜੈ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਬਡ ਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਜੈ ਜੀਉ, ਹਰ ਸਤਸੰਗਤ ਸਤਿਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮੁਖ ਹਰ ਨਾਮ ਪਰੀਜੈ ਜੀਉ, ਮਾਜ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੇ ਹੋਂ ਵਾਰੀਆਂ, ਮਿਲ ਸਤਸੰਗਤ ਲੱਦਾ ਹਰ ਸੱਜਣ, ਹੋਂ ਸਤਿਗੁਰ ਫਿਟੋ ਘੁਮਾਈਆ ਜੀਉ, ਜੈ ਜੈ ਦੇਖਾ ਦਾਤਾ ਸੁਆਮੀ, ਤੂੰ ਘਟ ਘਟ ਰਿਹਾ ਅੰਤਰ ਜਾਮੀ, ਘਰ ਪੂਰੇ ਹਰ ਨਾਮ ਦੁਖਾਇਆ, ਹੋਂ ਸਤਿਗੁਰ ਫਿਟੋਂ ਸਦ ਵਾਰਿਆ ਜੀਉ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਵਾਈਆ, ਸਭ ਏਕਾ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦੀ ਰਲਾਈਆਂ, ਗੁਰ ਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰ ਵਿਟੋਂ ਬਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰ ਸਿੱਖਾਂ ਕੈ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਵਕਾਰੀਆ ਜੀਉ, ਸਤ ਚੌਪਨ ਦੇ ਮਹੱਲੇ ਚੌਥੇ ਕੈ, ਮਾਜ ਮਹੱਲਾ ਪੰਜਵਾਂ, ਚੌਪਦੇ ਕਰ ਪਹਿਲਾਂ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਿਤਰ ਕੀ ਨਿਆਈ, ਤ੍ਰਿਖਾਨਾ ਉਤਰੈ ਸ਼ਾਂਤ ਨਹਾਵੇ, ਬਿਨ ਦਰਸ਼ਨ ਸੰਤ ਪਿਆਰੈ ਜੀਉ, ਹਾਂ ਘੋਲੀ ਜੀਉ ਘੋਲ ਘੁਮਾਹੀ, ਗੁਰ ਦਰਸ਼ਨ ਸੰਤ ਪਿਆਰੈ ਜੀਉ ਰਹਾ, ਤੇਰਾ ਮੁਖ ਸੁਹਾਵਾ ਜੀਉ, ਸਹਿ ਤੁਨ ਬਾਣੀ ਚਰ ਹੂਆ, ਵੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੈ ਜੀਉ, ਹਾਂ ਕੁਹਲੀ ਹਾਂ ਕੋਲ ਘੁਮਾਹੀ, ਗੁਰ ਸੱਜਣ ਮੀਤ ਮਰਾਰੇ ਜੀਉ ਰਹਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ, ਮਹਿਰੈਣ ਨਾ ਬਿਹਾਵੈ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੈ ਜੀਉ, ਹਾਂ ਕੁਹਲੀ ਜੀਉ ਕੋਲ ਘੁਮਾਹੀ, ਤਾਂ ਸੱਚ ਹੈ ਗੁਰ ਦਰਬਾਰੇ ਜੀਉ ਰਹਾ, ਪਾਗ ਹੂਆ ਗੁਰ ਸੰਤ ਮੁਲਾਇਆ, ਪ੍ਰਭ ਅਵਨਾਸੀ ਕਰਮੈ ਪਾਇਆ, ਸੇਵ ਕਰੀ ਪਲ ਚਸਾਨਾ ਵਿਛੜਾਹ, ਜਨ ਨਾਨਕ ਦਾਸ ਤੁਮਾਰੈ ਜੀਉ, ਹਾਂ ਕੋਹਲੀ ਜੀਉ ਕੋਲ ਘੁਮਾਹੀ, ਜਨ ਨਾਨਕ ਦਾਸ ਤੁਮਾਰੈ ਜੀਉ ਰਹਾ, ਰਾਗ ਮਾਜ ਮਹੱਲਾ ਪੰਜਵਾਂ, ਰੁੱਤ ਸੁਹਾਵੀ ਜਿੱਤ ਤੁਧ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਘਾਲੀ, ਸੋ ਹਿਰਦਾ ਸਹੇਲਾ ਜਿਤ ਹਿਰਦੇ ਤੂੰ ਬੁੱਠਾ, ਸਭ ਨਾ ਕਿਹ ਦਤਾਰਾ ਜੀਉ,
तू सांझा साहेब बाप हमारा नौ नद पह तेरे अखट भंडारा जस तू दे सो त्रिपत अगाहे सोही भगत तुम्हारा जियो ठाको ऐसा तेरी बैठा घट घट यंत्र तू है बुठा सब संजीवान सुदाय हरनंग तू किसे नंद सिहारा जियो तू आपे गुरमुख मुक्त पुरा है तू आपे मनमुख जन्म भाव है नानक दास तेरे बलिहार है सब तेरा खेल दुसारा जियो माज महला पंजवा आंदन वाजे सह सुहेला शब्द आनंद करे सदकेला सहज गुफा मैं ताड़ी लाही आसन ऊच सुबारिया जियो फिर कर अपने ग्रह माया जो लोड़ी दा सोई पाया त्रिपत गाय रहा है संत गुर अनुभ पुरख दुखाया जियो आपे राजन आपे लगाई आप निर्भाणी आपे भुगाही आपे तख्त वह सच जाही सब चुकी कूक बकारिया जियो जे हा डिठा मैं ते हो के हा तिस रस गाया जन भेद लेहा ज्योति ज्योत मिली सुख पाया जन नानक एक बसारिया जियो माज महला पंजवा जैत कर पैर सुहाग बनाया तित कर सखिए मंगल गाया अंत मनोद तत् कर सो है सो तन कंत सुंगारी जियो सांबड़ भागी सांबड़ भागड़ प्रतावंती शीतवंत सुहागण रूपवंत सासुगुड़ विचकण सो तनकंत प्यारी जियो अजारवंत साई प्रधान लैन सब सिंगार बने तिस ज्ञान लैन साकुलवंती सांसर सबराई जो पैर के अंक सुबारी जियो वहमा तैसकी कह न जाहे जो पैर मेल लई अंग लाहे थैर सुहागी वर अगम गोचर जन नानक प्रेम सुधारी जियो माज महला पंजवा खोईत खोईत दर्शन चाहे पात पात बन बन अगाहे निर्गुण सरगुण हर हर मेरा कोई है जियो आन मलावे जियो खट शास्त्र विचरत मुख ज्ञाना पूजा तिलक तीर्थ स्नाना निर्भी कर्म आसन चौरासी इनमें सांत नावे जियो आनक विरख किए जप तापा गमन किया धरती परमाता एक खिन हृदय शांत नावे जोगी बहुत बहुत उठतावे जियो कर कृपा मै साध मिलाया मन तन शीतल धीरज पाया प्रभु बनासी बसिया घट भीतर हर मंगल नानक गावे जियो माज महला पंजवा पार ब्रह्म अपरपर देवा अगम गोचर अलख पेवा दीन दयाल गोपाल गोबिंदा हर त्याभ गुरमुख गाती जियो गुरमुख मारसूद नसतार है गुरमुख संगी संगी कृष्ण मरार दयाल दमोदर गुरमुख पाइये होर तकते न पाती जियो नरहारी केशव निर्भरा कोट जिन्ना के पूजे पूजे पैरा गुरमुख हृदय जाके हर हर सोही भगत अगाती जियो अहमोक दर्शन बेअंत हिपारा बड़ समरथ सदा दतारा गुरमुख नाम जपिए तरिए गत नानक बिरली जाती जियो माज महला पंजवा कहा कहना दिता लैना गरीबा नाथा तेरा माड़ा सब का तू है मेरे प्यारे तेरी कुदरत को बल जाई जियो पाणे उजड़ पाणे राहा पाणे हर गुण गुरमुख गवाहा पाणे परम पवे बहु जूनी सब कुछ तुसे रजाई जियो ना को मूर्ख ना को स्याणा वरते सब कुछ तेरा भाड़ा अगम गोचर बेअंत था तेरी कीमत कहना जाई जियो खाक संतन की देह प्यारे आए प्या हर तेरे दबारे दर्शन भेखत मन अगाहे नानक मिलन सुवाही जियो माज महला पंजवा दुख तदे जा विसर जावे भुख व्यापे बहु विदतावे सिमरत नाम सदा सुहिलदा जिस देवे दीन दयाला जियो सतगुर मेरा बड़ समरथा जी संभाली तां सब दुख लत्था चिंता रोग गई हों पीड़ा आप करें प्रतपाला जियो वारक वागी हों सब कुछ मंगा दंदे तोट नहीं प्रभु रंगा पैरी पै पै बहुत मनाही दीन दयाल गोपाला जियो
ਹਉ ਬਲਿਹਾਰੀ ਸਤਿਗੁਰ ਪੂਰੈ ਜਨ ਬੰਧਨ ਕੱਟੇ ਸਗਲ ਹੈ ਮੇਰੈ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੈ ਗਹਿਰ ਗਵੀਰ ਬੇਅੰਤ ਗੋਬਿੰਦੈ ਊਚ ਉਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾਂ ਜੀਓ ਦੁਖ ਭੰਜਨ ਨਦਾਨ ਅਮੁੱਲ ਨਿਰਮਲ ਨਿਰਮੈਲ ਅਥਾ ਅਤੁੱਲ ਅਕਾਲ ਮੂਰਤ ਜੁਨੀ ਸਪਹ ਮਨ ਸਿਮਰਤ ਠੰਡਾ ਥੀਵਾ ਜੀਵ ਸਦਾ ਸੰਗੀ ਹਰ ਹੈ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਦਰਸੈਣ ਮਨ ਤ੍ਰਿਪ ਤ੍ਰੈਣ ਗੁਰਮੁਖੀ ਅੰਮ੍ਰਿਤ ਪੀਵਾ ਜੀਵ ਦੁੱਖ ਸੁੱਖ ਪਿਆਰੇ ਤੁਧ ਧਿਆਹੀ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਤਰ੍ਹਾਂ ਤੂੰ ਹੈ ਠਾਕਰ ਹਰ ਰੰਗ ਪਾਰ ਪੁਰੀਹਾ ਜੀਵ ਮਾਜ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਤਰਿਆ ਧੰਨ ਮੂਰਤ ਚੱਸੇ ਪਲ ਕੜੀਆ ਧੰਨ ਸੋ ਹੋਏ ਸੰਜੋਗਾ ਜੀਵ ਉਦਮ ਕਰਤ ਮਨ ਨਿਰਮਲ ਹੂਗਾ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਦਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲ ਹੈ ਰੋਗਾ ਜੀਵ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤਾਂ ਆਪ ਵਿਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਵ ਅੰਮ੍ਰਿਤ ਰਸ ਹਰ ਗੁਰੂ ਤੇ ਪੀਆ ਹਰ ਪਹਿਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੈ ਨੋ ਨਾਨਕ ਕੀਨੇ ਭੋਗਾ ਜੀਓ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਾਸਤੇ ਇਕ ਮੰਗੂ ਕਰੂ ਬਨੰਤੀ ਮਾਨ ਤਰੰਗੂ ਬਾਰ ਬਾਰ ਜਾਈ ਲਖ ਬਰੀਆ ਦੇ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਧਾਤੇ ਹੈ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਵ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੜ੍ਹ ਬਿਖਮਤ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਹੈ ਤੁਰ ਜੇ ਬੜੀ ਵਰਨਾ ਸੂਰਾ ਜੀਵ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬੈਂਸੀ ਕਬੁੱਧ ਭਾਗੀ ਸੱਚ ਕਰ ਵੈਸੈ ਰਹੇ ਗੁਣ ਗਾਹੇ ਨਾਨਕ ਬੈਂਸੈ ਕੂਰਾ ਜੀਉ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਇਹ ਬੜਾ ਦਾਤ ਹੈ ਕਰ ਕਿਰਪਾ ਭਗਤਨ ਸੰਗ ਰਾਤੈ ਦਿਨ ਸਰੈਣ ਜੋ ਤੁਧ ਆਹੀ ਇਹੋ ਦਾਨ ਮੈਂ ਕਰਨਾ ਜੀਉ ਮਾਟੀ ਅੰਨੀ ਸੁਰਤ ਸਮਾਹੀ ਸਭ ਕੁਛ ਦੀਆ ਭਲੀਆ ਜਾਹੀ ਆਨੰਦ ਮਨੋਦ ਚੋਜ ਤਮਾਸੈ ਤੁਧ ਭਾਵੇ ਸੋ ਹੋਣਾ ਜੀਵ ਜਹਿਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾੜਾ ਸੇਜ ਸੁਖਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਵ ਸਾਮਤ ਦੀਜੈ ਜਿਤ ਸੁਰਹਿ ਨਾਹੀ ਸਾਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰਚਰਨਾ ਜੀਉ ਮਾਜ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਨਾਮ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੇ ਪੂਰਨ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ਅਨ ਸੰਤਨ ਕਹਿ ਮੇਰਾ ਮਨ ਕਰਵਾਨੈ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੈ ਤਿੰਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਉ ਮਾਜ ਮਹੱਲਾ ਪੰਜਵਾਂ ਤੂੰ ਜਲ ਥਲ ਹਮ ਮੀਨ ਤੁਮਾਰੇ ਤੇਰਾ ਨਾਮ ਹਮ ਚਿਤ੍ਰਕ ਦਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਉ ਜਿਉਂ ਵਾਰਕ ਭੀ ਖੀਰ ਅਗਾਹੇ ਜਿਉਂ ਨਿਰਤਨ ਧਨ ਦੇਖ ਸੁਖ ਪਾਏ ਤ੍ਰਿਖਾਵੰਤ ਜਲ ਪੀਵਤ ਠੰਡਾ ਤੋਂ ਹਰ ਰੰਗ ਹਰ ਸੰਗ ਇਹ ਮਨ ਭੀਨਾ ਜੀਉ ਜਹਾਂ ਲਿਆਰ ਹੈ ਦੀਪ ਵਰਗਾਸਾ ਭਰਤਾ ਚਿਤਪਤ ਪੂਰਨ ਵਾਸਾ ਮਿਲ ਪ੍ਰੀਤਮ ਜੋ ਹੋਤ ਆਨੰਦਾ ਤੋਂ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੈ ਨਾਨਕ ਸ਼ਬਦ ਹੈ ਗੁਰੂ ਸੱਚ ਦੀਨਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਵਡਾਰਨ ਹਰੀਆ ਅਵਰ ਸਾਧ ਚੱਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਉ
ਜੋ ਜਾ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੇ ਸੋ ਨਾਮ ਰਸ ਪਾਵੈ ਨਾਮ ਨਦਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੁੱਠਾ ਜੀਉ ਜਿਸ ਹਰ ਰਸ ਪਾਇਆ ਸੋ ਤ੍ਰਿਪਤ ਹਗਾਨਾ ਜਨ ਹਰ ਰਸ ਪਾਇਆ ਸੋ ਨਹਿ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਕਾਗੀਠਾ ਜੀਉ ਹਰ ਅਖਸ ਨਾਥ ਮਾਇਆ ਪਰਸਾਨੇ ਬਹੁਤੇ ਰਹਿ ਤਿਸ ਲਗ ਮੁਖਤ ਕਹਿ ਘਨੇਰੇ ਨਾਮ ਨਦਾਨਾ ਗੁਰਮੁਖ ਪਾਹੀਐ ਕਉ ਨਾਨਕ ਗੱਲੀ ਰੀਠਾ ਜੀਉ ਮਾਜ ਮਹੱਲਾ ਪੰਜਵਾ ਨਿਧ ਸਿਧ ਰਿਧ ਹਰ ਹਰ ਹਰ ਹਮੇਰੇ ਜਨਮ ਪਦਾਰਥ ਗਹਿਰ ਗਭੀਰੇ ਲਾਖ ਕੋਟ ਖੁਸ਼ੀਆ ਰੰਗ ਰਾਵੈ ਜੋ ਗੁਰ ਲਗਾ ਪਾਈ ਜੀਉ ਦਰਸ਼ਨ ਭੇਖਤ ਪੈ ਪੁਨੀਤਾ ਸਗਲ ਉਧਾਰੇ ਪਾਹੀ ਮੀਤਾਈ ਅਗੰਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਜ ਧਿਆਈ ਜੀਉ ਜਾ ਕੋ ਖੋਜ ਸਰਫ ਪਾਏ ਬੜ ਪਾਕੀ ਦਰਸ਼ਨ ਕੋਹ ਬਿਰਲਾ ਪਾਈ ਊਚ ਹਪਾਰ ਅਗੋਚਰ ਥਾਨਾ ਹਉ ਮਹਿਲ ਗੁਰੂ ਦਿਖਾਹੀ ਜੀਉ ਗਹਿਰ ਗਭੀਰ ਵੇ ਅੰਤ ਨਾਮ ਤੇਰਾ ਮੁਖਤ ਪਿਆ ਜਿਸ ਹਿਰਦੇ ਬਸੇਰਾ ਗੁਰਬੰਧਨ ਤਨ ਕਹਿ ਸਕਲ ਹੈ ਘੱਟ ਹੈ ਜਨ ਨਾਨਕ ਸਹਿਜ ਸਮਾਹੀ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭ ਦਿਆ ਤੇ ਮੰਗਲ ਗਭ ਉਠਤ ਪੈਠ ਸੋਭਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਉ ਨਾਮ ਅਖੋਦ ਮੋਕੋ ਸਾਧੂ ਦੀਆ ਕਿਲ ਬਹਿ ਕਟੈ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਬੁਨਾ ਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਖਤਾ ਸਾਗਰ ਸੰਸਾਰਾ ਸਤ ਕਰੇ ਜਨਕ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ ਜਪਤੈ ਸਾਧੂ ਸੰਗਤ ਪਾਹੇ ਗੁਰ ਭੇੜ ਤਹ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ ਮਾਜ ਮਹੱਲਾ ਪੰਜਵਾ ਓਤ ਪੋਤ ਸੇਵ ਸੰਗਰਾਤਾ ਪ੍ਰਭ ਪਿਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾਂ ਪੀਸੂ ਸੇਵਕ ਕੈ ਠਾਕਰ ਹੀ ਕਾ ਹਰ ਜੀਉ ਕਾੜ ਸੈਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕਰ ਸਾਹਿਬ ਜਾਣਦਾ ਹੈ ਠਾਕਰ ਕੈ ਸੇਵਕ ਹਰ ਰੰਗ ਮਾਣੇ ਜੋ ਕਸ ਠਾਕਰ ਕਾਂ ਸੋ ਸੇਵਕਾਂ ਸੇਵਕ ਠਾਕਰ ਹੀ ਸੰਗ ਜਾ ਹਰ ਜੀਉ ਆਪਣੇ ਠਾਕਰ ਸੋ ਪਰ ਹਰਿਆ ਬਾਹਰ ਨਾ ਭੇਖ ਪੁਸ਼ਪ ਲਾਇਆ ਤੈ ਸੇਵਕ ਨਾਨਕ ਕੁਰਬਾਨੀ ਸੋ ਗਹਿਰ ਗਭੀਰ ਉਗਾ ਹਰ ਜੀਉ ਮਾਜ ਮਹੱਲਾ ਪੰਜਵਾ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਭਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹਿਲਾ ਜੀਉ ਚਮ ਚਮ ਵਰਸਾ ਅਮਲ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਅਨੰਦ ਭੋ ਨੋ ਦਿਨ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਉ ਜਨਮ ਜਨਮ ਕਾ ਵਿਸ਼ਿਆ ਮਿਲਿਆ ਸਾਧ ਕਿਰਪਾ ਤੇ ਸੁਖਾ ਹਰਿਆ ਸੁਮਤ ਪਾਹੇ ਨਾਮ ਧਿਆਹੇ ਗੁਰਮੁਖ ਹੋਹੇ ਮੇਲਾ ਜੀਉ ਜਲ ਤਰੰਗ ਜਲੇ ਸਮਾਇਆ ਤੋ ਜੋਤੀ ਸੰਜੋਤ ਮਿਲਾਇਆ ਕਉ ਨਾਨਕ ਪਰਮ ਕਟੇ ਕੋ ਵਾੜਾ ਬਹੁਣ ਹੋਈਏ ਜੌਲਾ ਜੀਉ ਮਾਜ ਮਹੱਲਾ ਪੰਜਵਾ ਤਸਕਰ ਬਾਣੀ ਜਨ ਤੋਂ ਸੁਣਿਆ ਤਸ ਬਲਿਹਾਰੀ ਜਨ ਰਸਨਾ ਭਣਿਆ ਬਾਰ ਬਾਰ ਜਾਈ ਤਸ ਬਿਟ ਜੋ ਮਨ ਤਨ ਤੁਦ ਅਰਾਧੇ ਜੀਉ ਤਹਿ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸੀ ਆਪਣੇ ਸਾਜਨ ਜਨ ਗੁਰਮਿਰ ਸੋ ਪ੍ਰਭੁਲਾ ਦੈ ਜੀਉ ਸੇਵਡ ਭਾਗੀ ਜਨ ਤੁਮ ਜਾਣੇ ਸਭ ਕਹਿ ਮੁਦੇ ਅਲਪੁਤ ਨਿਰਵਾਣੇ ਸਾਧਕ ਸੰਗ ਉਨ ਭੋਜ ਲੁਤ ਤਰਿਆ ਸਗਲ ਦੂਤ ਉਨ ਸਾਧੈ ਜੀਉ ਤਿਨ ਕੀ ਸਰਨ ਪਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕ ਤਿਸ ਪ੍ਰਭ ਗਮ ਅਗਾਧੈ ਜੀਉ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖ ਮਹੂਆ ਅਸਥੁੱਲੀ ਤੂੰ ਜਲ ਨਦ ਤੂੰ ਬੇਨ ਬੁੱਧ ਬਦਾ ਤੁਦ ਬੈਨੀ ਅਬਰ ਨਾ ਭਾਲੀਐ ਜੀਉ ਤੂੰ ਸੂਤ ਮਣੀਐ ਪੀ ਤੂੰ ਹੈ ਤੂੰ ਗੱਠੀ ਮੇਰ ਸਿਰ ਤੂੰ ਹੈ ਆਦਿ ਮਾਧੀ ਅੰਤ ਪ੍ਰਭ ਸੋਈ ਅਬਰ ਨਾ ਕੋਈ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਦਾਤਾ ਆਪਣੇ ਕਰਤਾ ਹੂ ਆਪੇ ਜਾਣੈ ਆਪੇ ਤੁਦ ਸੰਭਾਲੀਐ ਜੀਉ ਤੂੰ ਠਾਕਰ ਸੇਵਕ ਤੁਹਾਨੂੰ ਆਪੇ ਤੂੰ ਗੁਪਤ ਪ੍ਰਗਟ ਪ੍ਰਭੂ ਆਪੇ ਨਾਨਕ ਦਾਸ ਦਾ ਗੁਣ ਗਾਵੇ ਇੱਕ ਭੂਰੀ ਨਦਰ ਨਿਹਾਲੀਐ ਜੀਉ
ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਿਖਾਣੀ ਗੁਰ ਪ੍ਰਸਾਦ ਕਨੇ ਬਿਰ ਲੈ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਹੇ ਤੇ ਪਰਵਾਨਾ ਜੀਉ ਸਹਿ ਨੇਤਰ ਪਰਵਾਨ ਜਿਨੇ ਦਰਸ਼ਨ ਪੇਖਾ ਸੇ ਕਰ ਭਲੈ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੈ ਸੋ ਹਰ ਮਾਰਗ ਚੱਲੈ ਬਲ ਤੈਨ ਸੰਗ ਪਛਾਨਾ ਜੀਉ ਸੁਣ ਸੱਜਣ ਮੇਰਾ ਮੀਤ ਪਿਆਰੈ ਸਾਧ ਸੰਗ ਖਿਨਮੈ ਆਧਾਰੈ ਕਿਲ ਬਹਿ ਘਾਟ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਉ ਦੁਇ ਕਰ ਜੋੜੈ ਕਹਿ ਬਿਨੋ ਕਰੀਜੈ ਕਰ ਕਿਰਪਾ ਡਬਦਾ ਪੱਥਰ ਲੀਜੈ ਨਾਨਕ ਪ੍ਰਭ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇ ਰਹੀ ਸੁਣ ਸੁਣ ਹੋਵੇ ਪਰਮ ਗਤ ਮੇਰ ਹੀ ਜਲਨ ਬੁਝੀ ਸੀਤਲ ਹੋਏ ਮਨ ਗਾਮ ਸਤਿਗੁਰ ਕਰ ਦਰਸ਼ਨ ਪਾਏ ਜੀਉ ਸੁਖ ਪਿਆ ਦੁਖ ਦੂਰ ਪੁਰਾਨਾ ਸੰਤ ਰਸਮ ਹਰ ਨਾਮ ਬਖਾਨਾ ਜਲ ਤਲ ਨੀਰ ਭਰੇ ਸਿਰ ਹੋ ਪਰ ਬਿਰਥਾ ਕੋਹੇ ਨਾ ਜਾਏ ਜੀਉ ਦਿਆ ਤਾਰੀ ਤਨ ਸਰਜਨ ਹਾਰ ਹੈ ਜੀ ਜੰਤ ਸਗਲੇ ਪਿਰਤ ਪਾਰੈ ਮਿਹਰਬਾਨ ਕਿਰਪਾਲ ਦੀ ਅੱਲਾ ਸਗਲੇ ਤ੍ਰਿਪਤ ਅਗਾਏ ਜੀਉ ਵੈਨ ਤ੍ਰੈ ਤ੍ਰੈ ਬਨ ਕੀਤਨ ਹਰਿਆ ਕਰਨ ਹਾਰ ਖਨ ਭੀਤਰ ਕਰਿਆ ਗੁਰਮੁਖ ਨਾਨਕ ਤੁਸੇ ਅਰਧ ਹੈ ਮਨ ਕੀ ਆਸ ਬਜਾਏ ਜੀਉ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਹੀ ਤਾਂ ਪਹੁ ਕਹਿ ਕਾੜਾ ਜੀਉ ਤੁਮਰੀ ਕਿਰਪਾ ਤੈ ਉਦ ਪਛਾਨਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰਨਾ ਕੋਹੀ ਸਭ ਤੇਰਾ ਖੇਲ ਅਖਾੜਾ ਜੀਉ ਜੀ ਜਨ ਸਭ ਤੁਧ ਪਾਏ ਜਿਤ ਜਿਤ ਭਾਣਾ ਤਿਤ ਲਾਹੇ ਸਭ ਕੁਛ ਕੀਤਾ ਤੇਰਾ ਹੋਵੇ ਨਹੀਂ ਕੁਛ ਅਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲਾਇਆ ਗੁਰ ਪੂਰੇ ਬਜੀਬ ਦਾਹੀ ਨਾਨਕ ਜਿਤਾ ਵਿਖਾੜਾ ਜੀਉ ਮਾਜ ਮਹੱਲਾ ਪੰਜਵਾਂ ਜੀ ਪ੍ਰਾਨ ਪ੍ਰਭੂ ਮਨੇ ਆਧਾਰਾ ਭਗਤ ਜੀਵੇ ਗੁਣ ਗਾਹੇ ਅਪਾਰਾ ਗੁਣ ਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆ ਸੁਖ ਪਾਇਆ ਜੀਉ ਮਨਸਾ ਤਾਹ ਜੋ ਕਰਤੈ ਆਵੈ ਸਾਧ ਸੰਗ ਜਨ ਮਰਨ ਮਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕੁਛ ਮਤ ਨਹੀਂ ਜਾਨੀ ਸਾਧਕ ਸਿੱਧ ਧਿਆ ਹੈ ਗਿਆਨੀ ਖੁਦੀ ਮਿੱਟੀ ਚੁੱਕਾ ਭੋਲਾਵਾ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਧਾਨਾ ਸੁਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨੌ ਨਾਨਕ ਕਰਮੈ ਆਇਆ ਜੀਉ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਈ ਤੁਮਾਰੀ ਤੂੰ ਪ੍ਰੀਤਮ ਠਾਕਰੀ ਅੰਤ ਭਾਰੀ ਤੁਮਰੈ ਕਰਤਬ ਤੁਮ ਹੀ ਜਾਨੋ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਨ ਸਗਲੀ ਖੋਵੈ ਪੇੜਤ ਸੰਗ ਸਾਧ ਸੰਤਨ ਕੈ ਸਦਾ ਜਪੁ ਦੇ ਅੱਲਾ ਜੀਉ ਪ੍ਰਭ ਆਪਣਾ ਸਾਸਾ ਸੰਹਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆ ਪ੍ਰਤਪਾਲਾ ਜੀਉ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਉ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਨ ਲਾਗੈ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸਾਂਤ ਸਹਿਜ ਸੁਖ ਪਾਇਆ ਠੰਡ ਪਈ ਪ੍ਰਭੂ ਆਪੇ ਜੀਉ ਸਭ ਕੁ ਬਹੁਤੋਂ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਹਿੰਦ ਤਾਰਾ ਜੀ ਜਨ ਸਭ ਧਰਾਪੈ ਜੀਉ ਸੱਚਾ ਸਾਹਿਬ ਸਚਿ ਨਾਹੀ ਗੁਰ ਪ੍ਰਸਾਦ ਤੇ ਸਦਾ ਧਿਆਹੀ ਜਨਮ ਮਰਨ ਪੈ ਕੱਟੈ ਮੋਹਾ ਬਿਨਸੈ ਸੋਗ ਸੰਤਾਪੈ ਜੀਉ ਸਾ ਸਾ ਸਨਾਨਕ ਸੁਹਲਾ ਹੈ ਸਿਮਰਤ ਨਾਮ ਕੱਟੇ ਸਭ ਹੈ ਪੂਰਨ ਆਸ ਕਰੇ ਖਿਨ ਭੀਤਰ ਹਰ ਹਰ ਹਰ ਗੁਣ ਗਾਵੇ ਹਰ ਹਰ ਹਰ ਗੁਣ ਜਾਪੈ ਜੀਉ ਮਾਜ ਮਹੱਲਾ ਪੰਜਵਾਂ ਆਓ ਸੱਜਣ ਸੰਤ ਮੀਤ ਪਿਆਰੈ ਮਿਲ ਗਾਵੋ ਗੁਣ ਗਮ ਅਪਾਰੈ ਗਾਵਤ ਸੁਣ ਸਭੇ ਹੀ ਮੁਖਤੈ ਸੋ ਧਿਆਈਏ ਜਨ ਹਮ ਕੀਐ ਜੀਉ ਜਨਮ ਜਨਮ ਕਹਿ ਕਲ ਬਖ ਜਾਫੈ ਮਨ ਚੰਦੈ ਸਹੀ ਫਲ ਪਾਵੈ ਸਿਮਰਹ ਸਹਿਬ ਸੋ ਸੱਚ ਸੁਆਮੀ ਰਿਜਕ ਸਭ ਕੋਹਦੀ ਐ ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲ ਹੈ ਥੀਐ ਜੀਉ
आए प्या तेरी सरनाही जो पावे तो तै मलाही कर कृपा प्रभु भक्ति लाभ सच नानकी अमृत पिया जियो माज महला पंजबा पै कृपाल गोविंद कुसाही मेघ बरसै सबनी थाई दीन दयाल सदा कृपाला ठंड पही करतारै जियो अपने जी जंत पर पालै जो बारक माथा सिंगार दुख पंजन सुख सागर स्वामी लैत सगल आहर जियो जल थल पूरा मेहरबाना सदबलहार जाही कुरबाना रैन दिन सदा सियाई जय खन मैं सगल उधार जियो राख लिए सगले प्रभु आपै उतर गए सब सुख संतापै नाम जपत मन तन हरियावल प्रभु नानक नदर निहार है जीव माज महला पंजवां जिथे नाम जपिए प्रभु प्यारे सही अस्तल सोन चवारे जिथे नाम ना जपिए मेरे गोविंदा सोही नगर अजाड़ी जीव हर रुखी रोटी खाए संभाल लें हर यंत्र बाहर नदर निहाल लें खाए खाए करे बद फैली जाणू विसू की बाड़ी जीव संतां सेती रंग न लाहे साकत संग करम कमाहे दुर्लभ दे कोई अज्ञानी जड़ अपनी आप उपाड़ी जियो तेरी सरन मेरे दीन दयाला सुख सागर मेरे गौर गोपाला कर कृपा नानक गुण गावै रखो शरम असाड़ी जियो माज महला पंजवां चरण ठाकर कै हृदय समाण काल कले सब दूर पै आने शांत सुख सहज तनु अपजी साधु संग नवासा जियो लागी प्रेत न टुटै मुलै हर यंत्र बाहर है भरपूर सिमर सिमरा सिमर गुण गावा कट ही जमकी भाषा जियो अमृत बरख अनहद बाणी मन तन यंत्र शांत समाणी तृप्त गाय रह जन तेरह सतगुरु की अंदलासा जियो जिसका सा तस्ते फल पाया कर कृपा प्रभु संग मुलाया आवन जन रहे बडभागी नानक पूर्ण आसा जियो माज महला पंजवा मी पाया परमेश्वर पाया जी जन सब सुखी वसाया गया कलेस पिया सुख सचा हर हर नाम संभाली जियो जैस कैसे तन ही प्रत पाल लें पार ब्रह्म पापै रखबाल लें सुने बेनती ठाकर मेरे पूर्ण होही काली जियो सर्ब जिया को देवन हारा गुर प्रसादी नर नहारा जल थल महियल सब त्रिवताण साधु चरण बखाली जियो मन की इच्छ पजावन हारा सदा सदा जई बलिहारा नानक दान की अंदुख पंजन रते रंग रसाली जियो माज महला पंजवां मन तन तेरा तन भी तेरा तू ठाकर स्वामी प्रभ मेरा जियो पिंड सब रास तुम्हारी तेरा जोर गोपाला जियो सदा सदा तू है सुखदाही नाम नाम लगा तेरी पाई कार बाबा जोत बाबा जा तू दे दयाला जियो प्रभ तुम ते लैणा तू मेरा गैणा जो तू दह सोई सुख सहना जिथे रखे बैकुंठ दुहाही तू सब ना के प्रतपाला जियो सिमर सब नानक सुख पाया आठ पहर तेरे गुण गाया सकल मनोरथ पूर्ण हो हे कदे न हो दुखाला जियो माज महला पंजवां पार ब्रह्म प्रभु मेघ बुठाया जल थल महियल दिस बरसाया शांत पई बूझी सब तृष्णा आनंद पिया सब ठाई जियो सुखदाता दुख पंजन हारा आपे बख्श करे जी सारा अपने कीते नूं आप प्रतपाल लें पह पैरी तुसे मनाई जियो जाकि सन प्यंगत पाइये सास सास हर नाम ते आइये तस बिन होर ना दूजा ठाकर सब तुसे किया जाही जियो तेरा मान तान प्रभ तेरा तू सच्चा साहेब गुणी गहेरा नानक दास कहे बनंती आठ पहर तो तिहाई जियो माज महला पंजवां सब सुख पै प्रभु तुठै गुर पूरे के चरण मन बूठै सह समाध लगी लव्यंतर सो रस सोई जाने जियो अगमै गोचर सह मेरा घट घट यंत्र बरते मेरा सदा अल पुत जी का दाता को बिरला आप पछाण जियो प्रा मिलने की यह निशानी मन एको सच्चा हुक्म पछानी सहज संतोख सदा त्रिवता सह आनंद खसम कह पाण जियो
ਦਿੱਤੀ ਹੱਥੀ ਪ੍ਰਭ ਦੇਵਨ ਹਾਰ ਹੈ। ਜਨਮ ਮਰਨ ਰੋਗ ਸਭ ਨਮਾਰੇ, ਨਾਨਕ ਦਾਸ ਕੀਏ ਪ੍ਰਭੂ ਆਪਣੇ, ਹਰ ਕੀਰਤਨ ਰੰਗ ਮਾਣੈ ਜੀਉ। ਮਾਜ ਮਹੱਲਾ ਪੰਜਵਾਂ, ਕੀਨੀ ਦਿਆਹਕ ਬਾਲਕ ਸਾਹੀ, ਗੁਰ ਕੇ ਚਰਨ ਬਸੇ ਮਨ ਮਾਹੀ, ਅੰਗੀਕਾਰ ਕੀਆ ਤਨ ਕਰਤੈ, ਦੁਖ ਕਾਹੜੇਰਾ ਢਾਹਾ ਜੀਉ। ਮਨ ਤਨ ਬਸਿਆ ਸੱਚਾ ਸੋਹੀ, ਬਿਖੜਾ ਥਾਨ ਨ ਦਿਸੇ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸਵਾਮੀ ਆਹਾ ਜੀਉ। ਜੋ ਕੁਛ ਕਰੈ ਸੋ ਆਪੇ ਆਪੇ, ਬੁੱਧ ਸਿਆਣਪ ਕੁਸੁਨਾ ਜਾਪੈ, ਆਪਣਾ ਸੰਤਾਂ ਨੂੰ ਆਪ ਸੁਹਾਹੀ, ਪ੍ਰਭੂ ਪਰਮ ਭਲਾ ਵਾਲਾ ਜੀਉ। ਚਰਨ ਕਮਲ ਜਾਂ ਕਾ ਆਧਾਰ, ਆਠ ਪੈਰ ਹਰ ਨਾਮ ਅਪਾਰੋਂ, ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭੂ ਨਾਨਕ ਸਰਬ ਸਮਾਇਆ ਜੀਉ। ਮਾਜ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿਤ ਸੱਚ ਧਿਆਇਆ, ਸੋ ਹਿਰਦਾ ਸਹਿਲਾ ਜਿਤ ਹਰ ਗੁਣ ਗਾਈਐ, ਸਾਂ ਤਰਤ ਸੁਹਾਵੀ ਜਿਤ ਵਸੀ ਹਰ ਜਨ, ਸੱਚੇ ਨਾਮ ਬਿਟੋਂ ਕਰਵਾਣਾ ਜੀਉ। ਸੱਚ ਬੜਾਹੀ ਕੀਮ ਨ ਪਾਹੀ, ਕੁਦਰਤ ਕਰਮ ਨ ਕਹਿੜਾ ਜਾਹੀ, ਧਿਆਇ ਤੈ ਜੀਵੇ ਜਨ ਤੇਰੇ, ਸਭ ਸਦ ਮਨ ਮਾਣੋ ਜੀਉ। ਸੱਚ ਸੁਲਾਹਣ ਬੜ ਭਾਗੀ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤੈ ਤੇਰੇ ਤੁਧ ਭਾਵਹਿ, ਸੱਚ ਨਾਮ ਨਿਸ਼ਾਣੋ ਜੀਉ। ਸੱਚੇ ਹੀ ਅੰਤ ਨ ਜਾਣੈ ਕੋਈ, ਥਾਨਥ ਨੰਤਰ ਸੱਚਾ ਸੋਹੀ, ਨਾਨਕ ਸੱਚ ਧਿਆਈਏ ਸਦ ਹੀ, ਅੰਤਰ ਜਾਮੀ ਜਾਣੋ ਜੀਉ। ਮਾਜ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਸਹਿਲਾ, ਜਪੀ ਅੰਮ੍ਰਿਤ ਨਾਮ ਸਤਸੰਗ ਮੇਲਾ, ਘੜੀ ਮੂਰਤ ਸਿਮਰਤ ਪਲ ਹੁੰਜੇ, ਜੀਵਨ ਸਫਲਤਾ ਹੀ ਜੀਉ। ਸਿਮਰਤ ਨਾਮ ਦੁੱਖ ਸਭ ਲਾਥੈ, ਅੰਤਰ ਬਾਹਰ ਹਰ ਪ੍ਰਭ ਸਾਥੈ, ਪੈ ਪਉ ਪਰਮ ਖੁਹਾ ਗੁਰ ਪੂਰੈ, ਹੈ ਦੇਖਾ ਸਭਨੀ ਥਾਂ ਜਾਈ ਜੀਉ। ਪ੍ਰਭ ਸਮਰੱਥ ਵੱਡ ਊਚ ਹੁਪਾਰਾ, ਨੌਨਦ ਨਾਮ ਭਰੇ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਹੀ, ਦੂਜਾ ਹਲਵੇ ਨ ਲਾਈ ਜੀਉ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੇ ਸਾਧਰ ਵਾਲਾ, ਦੇਹ ਦਾਨ ਨਾਨਕ ਜਨ ਮੰਗ ਹੈ, ਸਦਾ ਸਦਾ ਤੁਧ ਧਿਆਈ ਜੀਉ। ਮਾਜ ਮਹੱਲਾ ਪੰਜਵਾਂ, ਐਥੈ ਤੂੰ ਹੈ ਅੱਗੇ ਆਪੇ, ਜੀ ਯੰਤਰ ਸਭ ਤੇਰੇ ਥਾਪੇ, ਤੁਦ ਬਿਨ ਹਵਰਨਾ ਕੋਹੀ ਕਰਤੇ ਹੈ, ਮੈਂ ਤੁਰ ਉੜ ਤੁਮਾਰ ਹੀ ਜੀਉ। ਰਸਨਾ ਜਪ ਜਪ ਜੀਵੇ ਸਵਾਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਏ ਹਾਰੀ ਜੀਉ। ਔਖਦ ਜਨ ਜਨ ਜਨ ਤੇਰੇ ਪਾਇਆ, ਜਨਮ ਜਨਮ ਕਾਰ ਰੋਗ ਗਵਾਇਆ, ਹਰ ਕੀਰਤਨ ਗਾ ਬਹੁ ਦਿਨ ਰਾਤ ਹੀ, ਸਫਲ ਇਹਾ ਹੈ ਕਾਰੀ ਜੀਉ। ਦ੍ਰਿਸ਼ਟ ਤਾਰੀ ਆਪਣਾ ਦਰਸ ਦਾਸ ਸਵਾਰਿਆ, ਘੱਟ ਘੱਟ ਅੰਤਰ ਪਰ ਬ੍ਰਹਮ ਨਮਸਕਾਰਿਆ, ਇੱਕ ਸਵੈਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਉ। ਮਾਜ ਮਹੱਲਾ ਪੰਜਵਾਂ, ਮਨ ਤਾਂ ਰਤਾ ਰਾਮ ਪਿਆਰੇ, ਸਰਬਸ ਦੀ ਸਿੰਘ ਆਪਣਾ ਬਾਰੇ, ਆਠ ਪੈਰ ਗੋਬਿੰਦ ਗੁਣ ਗਾਈਏ, ਹੈ ਬਿਸਰਨਾ ਕੋਈ ਸਾਸਾ ਜੀਉ। ਸੋਹੀ ਸੱਜਣ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਏ ਸਾਗਰ, ਕਟੀਏ ਜਮਕੀ ਭਾਸਾ ਜੀਉ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਹਫੇਵਾ, ਕਾਮ ਕ੍ਰੋਧ ਕਲ ਬਹਿ ਗੁਰ ਕੱਟੇ, ਪੂਰਨ ਹੋਈ ਆਸਾ ਜੀਉ। ਪੂਰਨ ਭਾਗ ਪੈ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਯੰਤਰ, ਪ੍ਰਵਾਨ ਗ੍ਰਸਤ ਅਦਾਸਾ ਜੀਉ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਤਸੰਗ ਮਿਲ ਹਰ ਹਰ ਜਪਿਆ, ਬਿਨ ਸਿੰਘ ਆਲਸ ਰੋਗਾ ਜੀਉ। ਜਾਂ ਕੇ ਗ੍ਰਹਿ ਹੈ ਨਾਮ ਨਿਧ ਹਰ ਬਾਹੀ, ਤਿਸ ਮਿਲਿਆ ਜਿਸ ਪੂਰਕ ਮਾਹੀ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਉ। ਖਿਨ ਮੈਂ ਥਾਪੋ ਥਾਪਨ ਹਾਰਾ, ਆਪ ਅਕੇਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਣ ਬਜੋਗਾ ਜੀਉ। ਅੰਤ ਲਾ ਹੈ ਸਭ ਦ੍ਰਿਸ਼ਟ ਤਰਾਹੀ, ਆਪਣਾ ਨਾ ਹੂੰਗਾ ਪਜਵਾਹੀ, ਗੁਰ ਬਹੁਤ ਪਿਆ ਕਿਰਪਾ ਤੇ, ਨਾਨਕ ਤੋਰ ਸੰਜੋਗਾ ਜੀਉ। ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਹੇ, ਤਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮਿੱਠਾ ਜੀਉ। ਸਭ ਪਰੋਹੀ ਇੱਕ ਧਾਕੇ, ਜਿਸ ਲਾਏ ਲੈ ਸੋਈ ਚਰਨੀ ਲਾਗੇ, ਊਧ ਕਮਲ ਜਿਸ ਹੋਏ ਪਰਗਾਸਾ, ਤਿੰਨ ਸਰਬ ਨਿਰੰਜਨ ਡਿਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ,
ਹੋਂ ਬਲਿਹਾਰੀ ਸੰਤਨ ਤੇ ਰਹੇ ਜਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਰਵੈਰ ਸੰਤ ਤੇਰ ਨਿਰਮਲ ਜਨ ਦੇਖੇ ਸਭ ਉਤਰੇ ਕਰਮਲ। ਨਾਨਕ ਨਾਮ ਧਿਆਇ ਤਾ ਜੀਵੈ ਬੰਸੇ ਪਰਮ ਪਉ ਤੀਠਾ ਜੀਉ। ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤ ਹੈ ਘੜੀ ਨ ਲਾਗੈ। ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਿਲ ਨਿਹਚਲ ਕਹਿਣਾ। ਪ੍ਰੇਮ ਪਾਤ ਜਿਸਕੇ ਮਨ ਲਾਗੀ ਗੁਰ ਗੁਣ ਗਾਵੇ ਆਂਦਨ ਨਿਤ ਜਾਗੀ। ਬਾਂਹ ਪਕੜਾਂ ਤੈ ਸੁਆਮੀ ਮਿਲ ਲੈ ਹੈ ਜਿਸਕੇ ਮਸਤਕ ਲੈਣਾ। ਚਰਨ ਕਮਲ ਭਗਤਾ ਮਨ ਬੁੱਠੈ ਬਿਨ ਪਰਮੇਸ਼ਰ ਸਗਲੈ ਮੁੱਠੈ। ਸੰਤ ਜਿਨਾ ਕੀ ਧੂੜ ਨਿਤ ਵਾਸ਼ੈ ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਐ ਜਸ ਸਮਰਤ ਵਰ ਨਿਹਚਲ ਪਾਈਐ। ਨਾਨਕ ਕੋਹ ਪ੍ਰਭ ਕਹਿ ਦੇ ਅੱਲਾ

ਨਮਾਜ਼ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨੀਚਲ ਅਗਮਾ ਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰ ਨਾ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਭੇ ਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੀਐ ਪ੍ਰਗਟ ਹੋਏ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਲ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੇ ਆਪ ਮਾਰੇ ਤਾਂ ਤੇਰੇ ਪਵਨ ਸੂਝੈ ਫਿਰ ਉਹ ਮਰੇ ਨਾ ਮਰਨਾ ਹੋਵੇ ਸੱਚੇ ਸੱਚ ਸਮਾਵਣਿਆ ਮਾਇਆ ਮੋਹ ਫਿਰ ਚਿੱਤ ਨਾ ਲਾਈ ਗੁਰ ਕੈ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੀ ਸਭ ਕਟ ਅੰਤਰ ਸੱਚੋ ਸੱਚ ਸਹਾਵਣਿਆ ਸੱਚ ਸਲਾਹੀ ਸਦਾ ਹਜੂਰੈ ਗੁਰ ਕੈ ਸ਼ਬਦ ਰਿਹਾ ਪਰਪੂਰੈ ਗੁਰ ਪ੍ਰਸ਼ਾਦੀ ਸੱਚ ਨਦਰੀ ਆਵੀ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਈ ਸਦਾ ਸੱਚੇ ਨਿਚਲਿਆ ਵਹਿ ਜਾਏ ਸੱਚੇ ਲਾਗੇ ਸੋ ਮਨ ਨਿਰਮਲੇ ਗੁਰਮਤਿ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨਾ ਕੋਈ ਜਿਤ ਸੇਵੀ ਐ ਸਦਾ ਸੁਖ ਹੋਏ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚੇ ਕਮਾਵਣਿਆ ਮਾਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਹੇ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੀ ਕੇ ਨਿਰਮਲ ਏ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੁਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਏ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉਮੈ ਮੈਲ ਗੁਰ ਸ਼ਬਦੇ ਤੋਵੇ ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਵਸਾਵਣਿਆ ਸੋ ਨਿਰਮਲ ਜੋ ਸ਼ਬਦ ਹੈ ਸੋਹਿਆ ਨਿਰਮਲ ਨਾਮ ਤਨ ਮਨ ਮੋਹੈ ਸੱਚ ਨਾਮ ਮੈਲ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਂਕਾ ਮੈਲੈ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੈ ਨਿਰਮਲ ਸਭ ਹੁਕਮ ਸੁਭਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰੇ ਗੁਰਮੁਖ ਮੈਲ ਚਕਾਵਣਿਆ ਮਾਝ ਮਹੱਲਾ ਤੀਜਾ ਗੋਬਿੰਦ ਉਜਲ ਗੋਬਿੰਦ ਹੰਸਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਅਤ ਉਜਲ ਨਾਮ ਤੇ ਆਵਣਿਆ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ

ਸੇਵੀ ਸਤਿਗੁਰੇ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਨ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੈ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇ ਹੋਰ ਨਾਹੀ ਕਰਨ ਕਰੇਣ ਹਰ ਦੁਦਵਿਣ ਖਾਕੂ ਰੂਲਣਾ ਕਹੀਐ ਕਿੱਥੈ ਵੈਣ ਨਾਨਕ ਕੀ ਬੇਨੰਤੀ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਸਰਨ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਕਿ ਤਿਸ ਕੰਤ ਕੀ ਵੱਡਾ ਤਿਜਿਸ ਪਰਵਾਰ ਉੱਚਾ ਅਗਮਾ ਗਾਦ ਬੋਧ ਕਿਛ ਅੰਤ ਨਾ ਪਾਰਾ ਵਾਰ ਸੇਵਾ ਸਾਤਿ ਸੁਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤਿਤ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਏ ਨ ਜਾਣੇ ਕੋ ਨਾਹੀ ਤੋਲਣ ਹਾਰ ਮਨ ਤਨੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕਉ ਸੇਮ ਦੇ ਤਿਨ ਕੈ ਸਦ ਬਲਿਹਾਰ ਸੰਤ ਅਰਾਧਨ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਨ ਜਿੰਦ ਗੁਰਸਬਦੀ ਆਰਾਧੀ ਹੈ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਵਰ ਬੇਅੰਤ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮੇਰਾ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮੰਜ ਨਿਮਾਣੀ ਥਾਉ ਹੋਰ ਹਰ ਉੱਟ ਗਹੀ ਮਨ ਅੰਦਰੇ ਜਪ ਜਪ ਜੀਵਾਂ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜਿਉਂ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮ ਅਮਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਓ ਸਰਬ ਕਲਿਆਣਾ ਤਿੱਤ ਦਿਨ ਹਰ ਪਰਸੀ ਗੁਰਤ ਕੇ ਪਾਓ ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤਿਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ ਮਹੱਲਾ ਪਹਿਲਾ ਪਹਿਲੈ ਪਿਆਰ ਲੱਗਾ ਥਣ ਦੁੱਧ ਦੂਜੈ ਮਾਏ ਬਾਪ ਕੀ ਸੁੱਧ ਤੀਜੈ ਭਈਆ ਭਾਬੀ ਬੇਬ ਚੌਥੈ ਪਿਆਰੋ ਪੰਨੀ ਖੇਡ ਪੰਜਵੈ ਖਾਣ ਪੀਣ ਕੀ ਧਾਤ ਛੇਵੈ ਕਾਮ ਨਾ ਪੁੱਛੈ ਜਾਤ ਸੱਤਵੈ ਸਾਂਝ ਕੀਆ ਘਰ ਵਾਸ ਅੱਠਵੈ ਕ੍ਰੋਧ ਹੋਆ ਤਨ ਨਾਸ ਨਾਵੈ ਧੋਲੇ ਉੱਬੇ ਸਾਹ ਦਸਵੈ ਦੱਦਾ ਹੋਆ ਸਵਾਹ ਗਏ ਸੰਗੀਤ ਪੁਕਾਰੀ ਧਾਹ ਉੱਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਓ ਪਿੱਛੇ ਪਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿੱਸੈ ਸੱਠੀ ਕੇ ਬੋਡੇ ਪਾਇਆਵੈ ਸੱਤਰ ਕਾ ਮਤ ਹੀਣ ਆਸੀਆਂ ਕਾ ਵਿਵਹਾਰ ਨ ਪਾਵੈ ਨਵੈ ਕਾ ਸੇ ਜਾਸਣੀ ਮੂਲ ਨਾ ਜਾਣੈ ਅਪ ਬਲ ਟੰਡੋਲਿਮ ਢੂਡਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿਨੋ ਪਾਈ ਹੈ ਸਭ ਖੇਲ ਤੁਮਾਤੀ ਇੱਕ ਆਵਹਿ ਇੱਕ ਜਾਹੇ ਉੱਠ ਬਿਨ ਨਾਵੈ ਮਰ ਜਾਤੀ
गुरमुख रंग चलूलिया रंग हर रंग राती सो सेव हो साते निरंजनो हर पुरख बेदाती तू आपे आप सुजान है वड पुरख वडाती जो मन चित तुद त्याए दे मेरे सच्चिया बाल बाल हो तिन जाती श्लोक महला पहला जियो पाए तिन तन साजिया रखिया बणत बनाए अखी देखै जेहवा बोलै कन्नी सुरत समाए अखी देखै जेहवा बोलै कन्नी सुरत समाए पैरी चलै हथी करना दिता पैनै खाए जिन रच रचिया तिसे न जाने अंधा अंध कमाए जा भजै ता ठीकर होवै घाड़त घड़ी न जाए नानक गुरबिन नाहे पात विण पार न पाए महला दूजा दिन दे था वो दिता चंगा मनमुख ऐसा जानी है सुरत मत चुतराई ताकि क्या करे आख वखाणी है अंतर बह के करंग मावै सो चौ कुंडी जानी है।

ਕੋਈ ਕਿਛ ਕਰਿਓ ਦਿਖਾ ਦੇ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤੂੰ ਆਪੇ ਜਗਤ ਉਪਾਏ ਕੈ ਤੁਦੇ ਆਪੇ ਧੰਦਾ ਲਾਇਆ ਮੌਠ ਗੋਲੀ ਪਾਏ ਕੈ ਤੁਦੇ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੈ ਭੁੱਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਰ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈ ਹੈ ਸੁਖ ਰੱਜਾ ਜਾਤ ਉਦਭਾਇਆ ਕੁੱਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਾ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀਭੈ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਿਉ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉਂ ਗੱਲ ਲੱਗੈ ਧਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਹੈ ਸਿਆਣੀਐ ਇਵਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹੋਮੈ ਗਰਭ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਭਾਵੈ ਤਿਉ ਰੱਖ ਤੂੰ ਸਭ ਤਰੇ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸੇ ਮੇਲ ਲੈ ਹੈ ਗੁਰਮਤੀ ਤੁਦੈ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਵਣ ਨਾ ਵੈ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਨਾ ਹੋਰ ਵਿਕਾਰ ਵਿਕਾਰ ਹੈ ਇੱਕ ਰੱਚੀ ਕਾਰ ਲਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ ਪੁੱਤ ਕਲਾਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੈ ਨਾਇ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕਾ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਸਭ ਵਿੱਚ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਵਾਕਾਰ ਬੱਗਾ ਰਤਾ ਪੀਆ ਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਰ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ ਅੰਧਾ ਭੂਲ ਪਇਆ ਜਮਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹੋਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹੋਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ ਪਾਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋ ਉੱਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸੋਗ ਨਾ ਚੱਲੈ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾ ਰਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪਕ ਮੁਹਾਏ ਸਾਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ ਹੋ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾਤੈ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣਦਿਨ ਹਰ ਹਰ ਨਾਮ ਧਿਆਏ ਉਹ ਆਪ ਛੁੱਠਾ ਕੁਟੰਬ ਸਿਓ ਤੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰਹੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰ ਹੋਣਾ ਉਤਰੈ ਤ੍ਰੇ ਬਿਦ ਮਨਸਾ।

ਨਾਨਕ ਨਾਉ ਖੁਦਾਇ ਕਾ ਦਿਲ ਹਸ਼ੈ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹੋ ਨਾਹੀ ਤਾ ਕਿਆ ਆਖਾ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁੱਝਾਂ।

ਨਾਨਕ ਅੰਧਾ ਹੋਏ ਕੈ ਦੱਸੈ ਰਾਹੈ ਸਭ ਸਮੁਹਾਏ ਸਾਥ ਅੱਗੈ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੈ ਕਿਨੈ ਨਾ ਪਾਇਓ ਸੱਚੇ ਲੱਖ ਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾਉ ਪੜੀਐ ਨਾਉ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ

ਸੱਚਾ ਸਾਹੁ ਇੱਕ ਤੂੰ ਹੋਰ ਜਗਤ ਬਣ ਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਥ ਸੁਭਾਵ ਸੀ ਨਾਨਕ ਰੱਖਿਆ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਭਿਸ ਨਾ ਜਾਈਐ ਛੁੱਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਜਾਏ ਮਾਰਨ ਪਾਹੇ ਹਲਾਲ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜਈ ਕੂੜੋ ਪੱਲੈ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪਾਉੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਸੱਚਾ ਦੇਵਾ ਪਾਰਾ ਸਤਿਗੁਰੂ ਤੁੱਠੈ ਪਾਏ ਅਨ ਸਤਿਗੁਰ ਤੁੱਠੈ ਪਾਈ ਅਨ ਅੰਦਰ ਰਤਨ ਭੰਡਾਰਾ ਵਿਣਗੁਰ ਕਿਨੈ ਨਾ ਲੱਦਿਆ ਅੰਦੇ ਭੋਂਗ ਮੂਏ ਕੂੜਿਆਰਾ ਮਨਮੁਖ ਦੂਜੇ ਪਾਚ ਮੂਏ ਨਾ ਬੂਝੇ ਵਿਚਾਰਾ ਇੱਕਸ ਬੱਜ ਹੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ

ਅਕਸਰ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ, ਰਾਜੇ ਰਈਅਤ ਸਿਕਦਾਰ, ਕੋਇ ਨਾ ਰਹਿਸੀਓ ਹੱਟ ਪੱਟਣ ਬਾਜ਼ਾਰ, ਹੁਕਮੀ ਢਹਿਸੀਓ ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ ਦਰਬ ਪਰੇ ਭੰਡਾਰ, ਰੀਤੇ ਇੱਕ ਖਣੇ ਤਾਜੀ ਰੱਥ ਤੁਖਾਰ, ਹਾਥੀ ਪਾਖਰੇ ਬਾਗ ਮਿਲਕ ਘਰ ਬਾਰ, ਕਿੱਥੈ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਚੇ ਲਾਲਤੀ। ਨਾਨਕ ਸੱਚ ਦਾ ਤਾਰ, ਸਿਨਾਖਤ ਕੁਦਰਤੀ, ਸਲੋਕ ਮਹੱਲਾ ਪਹਿਲਾ। ਨਦੀਆ ਹੋਵੇ ਧੇਣਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ, ਹੀਰੇ ਲਾਲ ਜੜਾਓ। ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ ਮਹੱਲਾ ਪਹਿਲਾ। ਭਾਰ ਅਠਾਰਹਿ ਮੇਵਾ ਹੋਵੇ, ਗਰੁੜਾ ਹੋਏ ਸਵਾਓ, ਚੰਦ ਸੂਰਜ ਦੋਏ ਫਿਰਦੇ ਰੱਖੀਏ, ਨਿਚਲ ਹੋਵੇ ਥਾਓ। ਭੀ ਤੂੰ ਹੈ ਸਾ ਲਾਹਣ, ਆਖਣ ਲਹਿ ਨਾ ਚਾਓ ਮਹੱਲਾ ਪਹਿਲਾ। ਜੇ ਦੇਹੈ ਲੱਖ ਜੇ ਦੇਹੈ ਦੁੱਖ ਲਾਈਐ, ਪਾਪ ਗਰੇ ਦੋਏ ਰਾਹੋ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਏਵੈ ਜਾਪੈ ਭਾਓ। ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ। ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ ਪਵੜੀ। ਵੱਧ ਫੈਲੀ ਗਾ ਬਾਨਾ, ਖਸਮ ਨਾ ਜਾਣੀ, ਸੋ ਕਹੀਐ ਦੇਵਾਨਾ ਆਪ ਨਾ ਪਛਾਣੀ। ਕੱਲੇ ਬੁਰੀ ਸੰਸਾਰ ਵਾਧੇ ਖੱਪੀਐ, ਵਿਣਨਾਵੈ ਬੇਕਾਰ ਭਰਮੇ ਪੱਚੀਐ, ਰਾਹ ਦੋਹੇ ਇੱਕ ਜਾਣੈ, ਸੋਈ ਸਿੱਜ ਸੀ ਕੁਫਰ ਗੋ ਕੁਫਰਾਣੈ, ਪਇਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ। ਸਿੱਜੈ ਦਰ ਦੀਵਾਨ ਆਪ ਗਵਾਈਐ, ਮਹੱਲਾ ਪਹਿਲਾ ਸਲੋਕ।

ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਵੈ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਧੈ ਕਿਆ ਤਪੈਦੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਘਿਓ ਗੁਣ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਮਿਣ ਸਭੇ ਟੋਲ ਮਿਣਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾਂ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀ ਹੈ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ

ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ਮੇ ਰਵਦ ਬਾਦ ਸਹਾ ਫਜੂ ਖੁਦਾਏ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ।

ਦਰਖਤ ਆਪ ਆਸ ਕਰ ਦੇਹੰਦ ਸੂਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਏ ਕਲਾ ਧਰੈ ਹਿਰੈ ਸੂਈ ਏਕ ਤੁਈ ਪਾਉੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜ ਯਾਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ ਮਿਣ ਨਾਵੈ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ

ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇਹ ਗਿਰਾਹ ਮਹੱਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਖਾ ਪਾਹੇ, ਏਕੇ ਮਿੱਟੀਆਂ ਮਹਿ

ਵਿਣ ਨਾਵੈ ਸਭ ਵਿਸ ਪੈਜੈ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਵਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚਾ ਖਰਾ ਸਲਾਹੇ ਪਦ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾ ਵਾਵਹਿ ਗਾਵੇ ਤੁਧ ਭਾਵੈ ਜਲ ਨਾਵਹਿ ਚਾ ਤੁਧ ਭਾਵੈ ਤਾ ਕਰੇ ਵਿਭੂਤਾ ਸਿੰਘੀ ਨਾਦ ਵਜਾਵਹੇ ਜਾ ਤੁਧ ਭਾਵੈ ਤਾ ਪੜੇ ਕਿਤੇਬਾ ਮੁੱਲਾ ਸੇਖ ਕਹਾਵਹੇ ਜਾ ਤੁਧ ਭਾਵੈ ਤਾ ਹੋਵਹੇ ਰਾਜੇ ਰਾਸ ਕਸ ਬਹੁਤ ਕਮਾਵਹੇ ਜਾ ਤੁਧ ਭਾਵੈ ਤੇਗ ਬਗਾਵਹੇ ਫਿਰ ਸਿਰ ਖੁਮੁੰਡੀ ਕੱਟ ਜਾਵਹੇ ਜਾ ਤੁਧ ਭਾਵੈ ਜਾਹਿ ਦਸੰਤਰ ਸੁਣ ਗੱਲਾਂ ਘਰ ਆਵਹੇ ਜਾ ਤੁਧ ਭਾਵੈ ਨਾਇ ਰਚਾਵਹੇ ਤੁਧ ਜਭਾਣੇ ਤੂੰ ਵਾ ਭਾਵਹੇ ਨਾਨਕ ਏਕ ਕਹਿ ਬੇਨੰਤੀ ਹੋਰ

ਜਾ ਤੂੰ ਸੱਚਾ ਤਾਂ ਸਭ ਕੁ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਂਤ, ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੈ ਦੈ ਦਰ ਜਾਏ ਸੱਚ ਜਵਾਈਐ, ਸੱਚੈ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਦਸਦਾ ਸਚਿਆਰ ਸੱਚ ਕਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਕ ਕਰ ਉੱਡ ਰਿਆੜ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਕੜ ਚੜਿਆ, ਹੋ ਭਾਲ ਵਿਕੁੰਨੀ ਹੋਈ ਆਧੇਰੈ ਰਾਹੋ ਨਾ ਕੋਈ, ਵਿੱਚ ਹੋਮੈ ਕਾਰ ਸੁਖ ਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਬਰਗੜ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੋ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ, ਭਗਤਾ ਤੈ ਸਹਿ ਸਾਰੀਐ ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ, ਭਗਤ ਆਪੇ ਮਿਲਿਐਨ ਜਿਨੀ ਸੱਚੋ ਸੱਚ ਕਮਾਇਆ, ਸਹਿ ਸਾਰੀ ਆਪ ਖੁਆਏਨ ਜਿਨੀ ਕੂੜ ਬੋਲ ਬੋਲ ਵਿਖ ਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਜਾਗਰੀ ਜਿਨੀ ਅਣਦਿਨ ਨਾਮ ਧਿਆਇਆ, ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਦੈ ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੈ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ।

ਬਹੁਤ ਭਏ ਅਸਗਾਹ ਗੋਤੇ ਖਾਹੇ ਨਾ ਨਿਕਲ ਹੈ ਤੀਜਾ ਮੂਹੀ ਗਿਰਾਹ ਭੁੱਖ ਤਿੱਖਾ ਦੋਹੇ ਚੌਕ ਭੌਕੀਆ

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ। ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ, ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਐ, ਇੰਨੇ ਚਿੱਤ ਕਠੋਰ ਸੇਵ ਗਵਾਈ ਐ। ਜਿੱਤ ਘੱਟ ਸੱਚ ਨਾ ਪਾਏ ਸੁਭੰਨ ਕਢਾਈ ਐ, ਤਿਉਂ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਐ, ਕੋਈ ਨਾ ਆਖੇ ਘੱਟ ਹੋਮੈ ਜਾਈ ਐ। ਲਈਨ ਖਰੇ ਪਰਖ ਦਰ ਬੀ ਨਾਈ ਐ, ਸੌਦਾ ਇਕਤ ਹੱਟ ਪੂਰੇ ਗੁਰ ਪਾਈ ਐ। ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਇਸ ਵਿੱਚ ਨੌਨਿਤ ਨਾਮ ਏਕ ਭਾਲੇ ਗੁਣੀ ਗਹੀਰ, ਕਰਮ ਮੰਤੀ ਸਾ ਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਓ, ਤਿੰਨਾ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾ ਨਾਓ, ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਕੰਚਨ ਕਾਇਆ ਕਸੀਐ ਮੰਨੀ ਚੜੈ ਚੜਾਓ, ਜੇ ਹੋਵੈ ਦਰ ਸਰਾਫ ਕੀ ਬਹੁਣ ਨਾ ਪਾਈ ਤਾਓ।

ਬੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੇ ਦੈਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਹੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬਾਧਾ ਭੋਜਨ ਸਾਰ ਕਰਾਏ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਖਾਕ ਚਲਾਏ ਧਰਤਾ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਏ ਵੜਵਦਾ ਮਾਵਾਂ ਨਾਹੀ ਸਭ ਸਹਿ ਨੱਥ ਚਲਾਏ

ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ ਮਹੱਲਾ ਦੂਜਾ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਹਕ ਇੱਕ ਬੰਨ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ ਪੌੜੀ। ਵਿਣ ਸੱਚੇ ਸਭ ਕੂੜ ਕੂੜ ਕਮਾਈ ਐ, ਵਿਣ ਸੱਚੇ ਕੂੜ ਯਾਰ ਬੰਨ ਚਲਾਈ ਐ, ਵਿਣ ਸੱਚੇ ਤਨ ਛਾਰ ਛਾਰ ਲਾਈ ਐ। ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈ ਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ, ਕੂੜੇ ਲਾਲਚ ਲੱਗ ਮਹਿਲ ਖੁਆਈ ਐ। ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਐ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕਾ ਕਰਮ ਧਿਆਨ, ਪਦ ਕੇ ਸਾਧ ਖਾਧਾ ਲਹਿ, ਦਾਨਾ ਕੈ ਸਿਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਿਵੇ ਹਰ ਲਾਲ, ਤਿੱਤ ਫਲ ਰਤਨ ਲੱਗੇ ਮੁਖ ਭਾਖਿਤ, ਹਿਰਦੈ ਨਿਹਾਲ। ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਅੜਸੜ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖ। ਹਾਂਸੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹੇ ਦੱਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ। ਜੀਵ ਦਿਆ ਮਰ ਮਾਰ ਨਾ ਪੱਛੋ ਤਾਈ ਐ, ਝੂਠਾ ਇਹੋ ਸੰਸਾਰ ਕਿਨ ਸਮਝਾਈ ਐ, ਸੱਚ ਨਾ ਧਰੇ ਪਿਆਰ ਧੰਦੇ ਧਾਈ ਐ।

ਮੋਹਤ ਨਾ ਚਸਾ ਬਿਲਮ ਭਰੀਐ ਪਾਈਐ ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਾਨਮੁਖ ਵਸੇ ਜਿਸ ਤਿਸ ਜਿਸ ਤੂੰ ਚੇਤਨਾ ਆਵਹੇ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪਿੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅਕ ਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖੜ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਗ ਦਰਗਹਿ ਪਾਵਣਾ ਖਾਲਕ ਕੋ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ ਆਪ ਹੱਥੀ ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ ਗੁਰਮੁਖ ਸਿਉਂ ਮਾਨਮੁਖ ਅੜੈ ਡੁੱਬੈ ਇੱਕ ਹਾਕਮ ਨਿਆਏ ਦੋਹਾਂ ਸਿਰਿਆ ਆਪੇ ਖਸਮ ਵੇਖਿਆ ਕਰ ਵਿਓ ਪਾਏ ਨਾਨਕ ਇਹ ਵਹਿ ਜਾਣੀਐ ਸਭ ਕਿਤ ਸਹਿ ਰਜਾਏ ਮਹੱਲਾ ਦੂਜਾ ਨਾਨਕ

ਸਰ ਸੰਦੇਹ ਗਾਸਕੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਦੇਹੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ ਮਹਿਲਾ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇਵੇ ਚਾਰੀਆ ਸੋਹਨ ਕਸਮੈ ਪਾਸ ਹੁਕਮ ਸਿਧਾਰੀਆ ਹੁਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਧ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆ ਸਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਹੀ ਨਾ ਤ੍ਰਿਪਤੇ ਆਗੀ ਲਹਿ ਨਾ ਭੁੱਖ ਰੱਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਨਿਕ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਲੰਗ ਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚ ਖਸਮ ਕਲਾਣ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨੋ ਰਹਸਿਆ ਦੁਸ਼ਮਣ ਕੱਢੇ ਮਾਣ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿ ਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰਨ ਤਾਂ ਖਤਿਆ ਵਿੱਚ ਪਾਹੇ ਧੋਤੇ ਮੂਲ ਨਾ ਉਤਰਹੇ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਦੁੱਖ ਸੁੱਖ ਦੁੱਖ ਦੋਏ ਕਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲੱਗ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰਵੇ ਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲਾਗ

ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਵਿਣ ਜੇ ਮਰੈ ਮੋਹਿ ਕਾਲੈ ਉੱਠ ਜਾਏ ਪੌੜੀ। ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਐ, ਸਤਿਗੁਰ ਹੋਏ ਦਇਆਲ ਨਾ ਕਬਹੂੰ ਝੂਰੀ ਐ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦਿਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈ ਐ, ਸਤਿਗੁਰ ਹੋਏ ਦਇਆਲ।

ਫੋਲ ਫਦੀਹਤ ਮੋਹੇ ਲੈਨ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੁਆਹਿਨ ਭਰੀਨ ਹੱਥ ਸੁਆਹੀ ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਣ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾ ਹੂ ਪਾਹੀ ਅੜ ਸੜ ਤੀਰਥ ਦੇਨ ਜੇ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ।

ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਾਧਾਣੀ ਅੜਸੜ ਤੀਰ ਦੇਵੀ ਥਾਪੇ ਬੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤਿਆ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵ ਦਿਆਗਤ ਹੋਵੇ ਜਾ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸਹਿਥਾਨੀ ਇੰਨਾ ਗੱਲ ਨਾ ਪਾਣੀ ਉੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਉੱਠੇ ਅਨਕ ਮਾਦਕ ਬਾਹਾ ਸਬਸੇ ਪੜਦਾ ਹੋਵੇ ਉੱਠੇ ਕਾਹੋ ਚਰਹੇ ਨਿਤ ਸੁਰਹੀ ਸਾ ਧਨ ਦਹੀ ਬਿਲੋਵੈ ਤਿਤਕੇ ਹੋਮ ਜਗ ਸਦ ਪੂਜਾ ਪਇਆ ਕਾਰਜ ਪਏ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੇ ਜਿਤ ਵਡਿਆਏ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾ ਸਤ ਚੱਟੇ ਸਿਰ ਛਾਏ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾ ਸਤ ਚੱਟੇ ਸਿਰ ਖਸ਼ਾਏ ਮਹੱਲਾ ਦੂਜਾ

ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤਿਸ ਸਭ ਕਿਛੁ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਦਾ ਵਿਚਾਰ ਅਖਰ ਨਾਨਕ ਅਖਿਓ ਆਪ ਲਹਿ ਭਰਾਤ ਹੋਵੈ ਜਿਸ ਦਾਤ ਪੌੜੇ ਹਉ ਢਾਡੀ ਬੇਕਾਰ ਘਰ ਲਾਇਆ ਰਾਤ ਦਹਿ ਕੈ ਵਾਰ ਧੁਰੋ ਫੁਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸ਼ਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ।

ਭੀ ਮੁੱਚ ਭਾਰਾ ਵੱਡਾ ਤੋਲ ਮਤ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ

ਜੋਕਸ਼ਵਰਤਾ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਓ ਨਾ ਜੀਓ ਮਰੈ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੁੱਖ ਬਹੁਤ ਨਹਿਸਾਨ ਭੈ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ।

ਸਰਮ ਸੁਰਤ ਦੁਇ ਸਸੁਰ ਭਏ ਕਰਨੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁੱਝਰੇ ਗਿਆਨੀ ਹੋ ਵਿਚਾਰ ਕਥਤਾ ਬਖਤ

ਉਂਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜਿਹਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭੋ ਭਾਓ ਆਪ ਮਾਰੇ ਤੈ ਪਾਏ ਨਾਓ ਸ਼ਬਦ ਮਰੈ ਫਿਰ ਮਰਨ ਨਾ ਹੋਏ ਮਿਨ ਬੂਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੁਹੋਏ ਬੋਹਿਤ ਚੜੋ ਜਾ ਆਵੈ ਵਾਰ ਠਾਕੇ ਬਹੁਤ ਦਰਗ ਹੈ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਾਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤੇਰੇ ਭਵਨ ਵਿਦਿਆ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਾਤ ਸਤ ਤੀਰਥ ਸਮਝਣ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਘਾ ਪਾਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤਿ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਚ ਰਹਿਣ ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰਜ ਪਾਏ ਮਰਨ ਦਿਖਾਏ ਪਾਏ ਨਹੀਂ ਰਹਿਣਾ ਹਰ ਜਾਪ ਜਾਪ ਰਹਿਣ ਹਰ ਸਰਨਾ ਰਹਾਓ ਸਤਿਗੁਰ ਮਿਲੈ ਤਾਂ ਦੁਬਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਂ ਰਸ ਆਗੈ ਸਤਿਗੁਰ ਮਿਲੈ ਸੱਚ ਸੰਜਮ ਸੂਚ

ਘਰ ਮਹਿਲ ਦਿਖਾਇਆ, ਨਾਨਕ ਹੋਮੈ ਮਾਰ ਮਿਲਾਇਆ। ਗਾਉੜੀ ਮਹੱਲਾ ਪਹਿਲਾ, ਕਿਰਤ ਪਿਆ ਨਹਿ ਮੇਟੈ ਕੋਏ, ਕਿਆ ਜਾਣਾ ਕੈ ਆਗੈ ਹੋਏ। ਜੋਤਿ ਸੁਭਾਣਾ ਸੋਈ ਹੂ।

ਤੂੰ ਵਡਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾ ਵੈ ਰਾਸ ਜੀਵ ਪਿੰਡ ਸਭ ਤੇਰੇ ਪਾਸ ਤੂੰ ਮਾਰਜ ਵਾਲੇ ਬਖਸ਼ ਮਿਲਾਏ ਜੋ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸਾ ਤੇਰਾ ਤਨ ਮਹਿ ਮੈਲ ਨਾ ਹੀਰ ਪੰਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗਾਉਣੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਪਿਉ ਪੀ ਆਇਆ ਅੰਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ ਜਿਸ ਨਰ ਨਾਮ ਹਿਰਦੈ ਹਰ ਰਾਸ ਸਹਿ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਜ ਖੇ ਬਿਆਲ ਇਤ ਉਤ ਮਨਮੁਖ ਵਾਧੇ ਕਾਲ ਅਹਿਨਸ ਨਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭਰਾਮ ਦੂਰੇ ਗਾਉੜੀ ਮਹੱਲਾ ਪਹਿਲਾ ਜਨਮ

ਜੋਗ ਜਗਤ ਇਹ ਪਾਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਨ ਮੂਲ ਮਨ ਲਾਵਿਸਤਾ ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਾਮ ਗੁਰ ਕੀਨੀ ਗੰਗਾ ਤਾ ਤੇਰੇ ਪਵਨ ਤਾਰਨ ਹਰ ਸਵਾਮੀ ਏਕ ਨਾ ਚੇਤਸ ਅੰਦਾਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਚਰਣੀ ਜੇ ਚਿਤ ਲਾਵਹੇ ਲਭ ਲੋਭ ਕੀ ਧਾਵਿਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ ਕਾਇਆ ਕਮਲੀ ਹੰਸ ਏਆਣਾ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਗੀ ਦਾਜੈ ਫਿਰ ਪਾਛੈ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕ ਹੈ ਜੇ ਘਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰਕ ਸਮਾਵੇ ਲੱਖ ਨਾ ਲੱਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਹਨੇਰੀ ਸੂਝ ਸੁਨਾਹੀ ਲੱਜ ਚੂਕ ਸਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਸੁਭਰ ਭਰੇ ਨਾ ਹੋਵੇ ਊਣੇ

ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰਿ ਆਪ ਕਿਰਪਾ ਕਰੇ ਸੋ ਵੇਚੈ ਸਿਰ ਗੁਰ ਆਗੈ ਜਨ ਨਾਨਕ ਹਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗੋੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਜਿਤ ਹਰਿਆਸ ਨਿਤ ਕਿਉ ਦੇਕਾਰ ਦਰਸ ਤੁਮਹਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਣੀ ਗੁਣ ਆਪਣੇ ਹੋ ਕੁਰਬਾਣੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਿਆ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੇਲੇ ਕਬਹੂੰ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗੁਣ ਤਨਾ ਆਵੈ ਤੂੰ ਗੁਣਦਾਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹਿ ਹਰ ਭਾਵੈ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੁਲਹੇ ਤਬ ਬੇਸਮ ਹੋਏ ਜਾਏ ਹਮ ਐਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੇ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣ ਹੋਇਆ ਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਗੋੜੀ ਬੈਰਾਗਣ ਮਹੱਲਾ ਚੌਥਾ ਕੰਚ ਨਾਰੀ ਮੈਂ ਹੈ ਜੀ ਲੁਪਤ ਹੈ ਮੋ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉਂ ਛੁੱਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨਿਜ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨ ਮੇਰਾ ਕਿਆ ਮੋਹ ਲੈ ਬੋਲੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰਬਰੇ ਪੁੰਨ ਸਤਿਗੁਰ ਕੇਰਾ ਸਬਜੀ ਪਿੰਡ ਮੁੱਖ ਨੱਕ ਦੀਆ ਵਰਤਣ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੁਗਾਣੀ ਜਨ ਦੀਏ ਸੋ ਚੇਤਨਾ ਆਵੇ ਪਸ਼ੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨਾਨ ਕਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਸੁਤ ਜਾਣ ਪਾਲ ਤੀਰਾ ਖੇ ਨਦਰ ਮਜਾਰ ਅੰਦਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ ਤੇ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਗ ਹਰ ਪ੍ਰਭ ਕੇ ਹੈ ਇਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ ਜਨ ਹਰ ਗੁਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸ ਗਗਨ ਪ੍ਰੰਤੀ ਉੜਤੀ ਕਪੜੇ ਬਾਗ ਵਾਲੀ ਉਹ ਰਾਖੈ ਚੀਤ ਪਿੱਛੇ ਵਿੱਚ ਤੇ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੈ ਜੀ ਨਾਲੀ ਜੈਸ ਕਾਤੀ ਤੀਸ ਬਾਸ ਰਤ ਕੇਰੀ ਕੋਈ ਜਾਣੂ ਮਾਸ ਕਾਤੀ ਕੇ ਕਿਸ ਹੱਥ ਹੈ ਸਭ ਵਸਗਤ ਹੈ ਹਰ ਕੇਰੀ ਤੋ ਸੰਜਨਾ ਕੇ ਨਰਨਿੰਦਾ ਕਰੇ ਹਰ ਰੱਖ ਪੈਚ ਜਨ ਕੇਰੀ ਭਾਈ ਮਤ ਕੋਈ ਜਾਣੂ ਕਿਸ ਕੇ ਕਿਸ ਹੱਥ ਹੈ ਸਭ ਕਰੇ ਕਰਾਇਆ ਜਰਮ ਰਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤਿਆਵ ਜਨ ਨਾਨਕ ਜੋ ਅੰਤੀ ਅਵਸਰ ਲੈ ਛੁਡਾਇਆ ਗੌੜੀ ਬੈਰਾਗੜ ਮਹੱਲਾ ਚੌਥਾ ਜੋ ਮਿਲੇ ਮਨ ਹੋਏ ਆਨੰਦ ਜਿਸ ਮਿਲਿਆ ਮਨ ਹੋਏ ਆਨੰਦ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਏ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੇ ਹਉ ਕਿਨ ਕਿਉ ਮਿਲੇ ਰਹਾਉ ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ ਐਚ ਪੁੰਨੀ ਜਨ ਕੇਰੀਅਲ ਸਤਿਗੁਰ ਧੂਰਾ ਹਰ ਭਗਤ ਦੜਾਵੇ ਹਰ ਭਗਤ ਸੁਣੈ ਤੇ ਸਤਿਗੁਰ ਮਿਲੀਐ ਤੋਟਾ ਮੂਲਾ ਆਵੇ ਹਰ ਲਾਭ ਨਿਤ ਦ੍ਰਿੜੀ ਹੈ ਜਿਸ ਗੁਰ ਦੇ ਵਿਗਾਸ ਹੈ ਭਾਵ ਦੂਜਾ ਨਾਹੀਂ

ਗੁਰਮੁਖ ਰੰਗ ਭਇਆ ਅਤਿ ਗੂੜਾ, ਹਰ ਰੰਗ ਭਿੰਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ। ਜਬ ਹਮ ਹਰ ਸੇ ਤਿਮਨ ਮਾਨਿਆ, ਕਰ ਦਿਨੋ ਜਗਤ ਸਭ ਗੋਲ ਮੋਲੀ, ਰਹਾਉ ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੇ ਦੇਖ ਟੰਡੋਲੀ। ਹਰ ਰੂਪ ਸਭ ਜੋਤ ਸਭਾਈ, ਹਰ ਨਿਕਟ ਵਸ ਹਰ ਕੋਲੀ, ਹਰ ਨਿਕਟ ਵਸ ਸਭ ਜਗ ਮੈਂ ਪਰਮਪਰ ਪੁਰਖ ਅਤੋਲੀ। ਹਰ ਹਰ ਪ੍ਰਗਟ ਕਿਉ ਗੁਰਪੂਰ, ਸਿਰ ਵਿੱਚ ਗੁਰਪਹਿ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸੁਨਾਗਤ, ਤੁਮ ਵੱਡ ਪੁਰਖ ਵਡੋਲੀ। ਜਨ ਨਾਨਕ ਆਨੰਦ ਜਨ ਨਾਨਕ ਦਿਨ ਹਰ ਗੁਣ ਗਾਵੈ, ਮੇਲ ਸਤਿਗੁਰ ਗੁਰ ਵਿਚੋਲੀ। ਗੋੜੀ ਪੂਰਵੀ ਮਹੱਲਾ ਚੌਥਾ, ਜਗਜੀਵਨ ਪਰਮਪਰ ਸਵਾਮੀ, ਜਗਦੀਸ਼ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸਵਾਮੀ, ਤਿਤ ਮਾਰਗ ਹਮ ਜਾਤੇ, ਰਾਮੇ ਰਾਮਨ ਹਰਸ ਤੀਰਾਤੇ। ਸਤਸੰਗਤ ਮੇਲੇ

ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਰਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮ ਹਰ ਜਾਨੋ ਮੇਰੀ ਅੰਧ ਨਾਮ ਜਬ ਸੁਖ ਪਾਈ ਨਿਤ ਜੀਵ ਆਸ ਹਰ ਤੇਰੀ ਸਤਿਗੁਰ ਦਾਤੈ ਪੰਥ ਪਦਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅੰਧਨ ਅਨੰਦ ਪਾਇਆ ਵਡਭਾਗੀ ਸਭ ਆਸ ਪੁੱਜੀ ਜਨ ਕੇਰੇ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਗੋੜੀ ਪੂਰਬੀ ਮਹੱਲਾ ਚੌਥਾ ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਗੁਰਪੁਰਾ ਭਾਏ ਵਡਭਾਗੇ ਹਰ ਮੰਤਰ ਦਿਓ ਮਨ ਠਾਂਡੇ ਰਾਮ ਸਤਿਗੁਰ ਲਾਲੇ ਕਾਂਡੇ ਰਹਾਓ

ਤੇ ਤੋ ਮਨ ਮੁਖ ਗਰਭ ਗਲਾਡ ਹਮ ਜਾਣਿਆ ਕਛੂ ਨਾ ਜਾਣੇ ਆਗੇ ਜੋ ਹਰ ਰਾਖੇ ਤੂੰ ਠੰਡ ਹਮ ਭੂਲ ਚੁਗ ਗੁਰ ਕਿਰਪਾ ਤਾਰੋ ਜਨ ਨਾਨਕ ਕੁਤਰੇ ਕਾਂਡ ਗੌੜੀਪੁਰ ਬਿਮਾਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਅਮਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਰ ਪਨ ਵੱਡਾ ਹੈ ਰਾਵ ਸਾਖਤ ਹਰ ਰਸ ਸਾਧਨਾ ਜਾਣਿਆ ਤਿਨਾ ਧਰਾਮੈ ਕੰਡਾ ਹੈ ਜਿੰਜ ਚਲੇ ਚੁਬੈ ਦੁਖ ਪਾਵੇ ਜਮ ਕਾਲ ਸਹੇ ਹਿਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਬਨਾਸੀ ਪੁਰਖ ਪਾ ਪਰਮੇਸ਼ਵਰ ਬਸੂਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੋੜੀਪੁਰ ਮਹੱਲਾ ਚੌਥਾ ਇਸ ਗੜ ਮਹਿ ਹਰ ਰਾਮ ਰਾਏ ਹੈ ਕਿਸ ਸਾਧ ਨ ਪਾਵੈ ਧੀਠਾ ਹਰ ਦੀਨ ਦਿਆਲ ਨਗਰੋਹ ਕੀ ਹਰ ਗੁਰ ਸਬਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰ ਲਵੇ ਮੀਠਾ ਰਹਾਉ ਹਰ ਅਗਮ ਗੋਚਰ ਪਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨ ਹੇਰੈ ਤਿਨ ਲਾਗੈ ਤਿਨ ਆਗੇ ਆਣ ਪ੍ਰੀਠਾ ਮਨਮੁਖ ਹੀ ਰਾਤ ਕਠੋਰ ਹੈ ਤਿਨ ਦਰਗਾਰ ਕਰੀਠਾ ਬਿਸੀਅਰ ਕੋ ਬਹੁ ਦੂਧ ਪਿਆਈਐ ਬੇਕਨਿਕ

ਕੋਹ ਕਿਹੜਾ ਸ਼ਬਦ ਮੁੱਕ ਪਾਇਆ ਜੀਓ, ਹਰ ਅੰਮ੍ਰਿਤ ਬੁੱਟੜਾ ਮਿਲਿਆ ਹਰ ਰਾਇਆ ਜੀਓ, ਜੇ ਨਾਨਕ ਪ੍ਰੇ ਅੰਮ੍ਰਿਤ ਅੰਨਾ ਗੋੜੀ ਮਾਝ ਮਹੱਲਾ ਚੌਥਾ, ਆਉ ਸਕੀ ਗੁਣ ਕਾਮਣ ਕਰੀਹਾ ਜੀਓ, ਮਿਲ ਸੰਤ ਜਨਾ ਰੰਗ ਮਾਣ ਰਲੀਆ ਜੀਓ, ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ, ਹਰ ਤੁੱਠੇ ਢੋਲ ਢੋਲ ਮਿਲਿਆ ਜੀਓ, ਮੇਰੇ ਮੰਤ ਪ੍ਰੇਮ ਲੱਗਾ ਹਰ ਢੋਲੇ ਜੀਓ, ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਓ, ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ, ਹਰ ਵਿਟੜੇ ਹੋ ਸਦਾ ਕੁਲੇ ਜੀਓ, ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਕਰ ਕਿਰਪਾ ਮਨ ਵਸ ਜੀਓ, ਮਨ ਚੰਦੜਾ ਫਲ ਪਾਇਆ ਮੇਰੇ ਗੋਵਿੰਦਾ, ਗੁਰਪੁਰਾ ਵੇਗ ਵਿਗਸ ਜੀਓ, ਹਰ ਨਾ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ, ਮਨ ਅਨੰਦਨ ਅਨੰਦਰ ਹੱਸ ਜੀਓ, ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ, ਨਿਤ ਲੈ ਲਾ ਮਨ ਹੱਸ ਜੀਓ, ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਕਰ ਲਾਇਆ ਜੀਓ, ਇੱਕ ਖਾਵੇ ਬਖਸ ਤੁੱਟ ਨਾ ਆਵੈ, ਇੱਕ ਨਾ ਭਿੱਖਾ ਪਾਇਆ ਜੀਓ, ਇੱਕ ਰਾਜੇ ਤਖਤ ਬਹੇ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ, ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ, ਜਾਂ ਨਾਨਕ ਨਾਮ ਧਿਆਇਆ ਜੀਓ, ਗੋੜੀ ਮਾਝ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ, ਹਰ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ, ਗੁਰਪੂਰਾ ਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ, ਸਭ ਦਲਦ ਦੁੱਖ ਲੈ ਜਾਹੀ ਜੀਓ, ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ, ਵਡਭਾਗੀ ਨਾਮ ਸਮਾਹੀ ਜੀਓ, ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ, ਕਿੰਨੇ ਹਰ

ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਵਿਹਾਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਓ ਹੋ ਰਹਿ ਨਾ ਸਕੋ ਬਿਨ ਦੇਖੇ ਪ੍ਰੀਤਮ ਹੋ ਰਹਿ ਨਾ ਸਕੋ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਹਰ ਲਾਈਆ ਜੀਓ ਹਰ ਹਰਾਇਆ ਮੇਰਾ ਸੱਜਣ ਪਿਆਰਾ ਗੁਰਮਿਲੇ ਮੇਰਾ ਮਨ ਜੀਵਾਇਆ ਜੀਓ ਮੇਰੇ ਮਨ ਤਨ ਆਸਾ ਪੂਰੀ ਆ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ ਹੋ ਤੁਧ ਵਿਟੜੋ ਸਾਧ ਵਾਰੀ ਜੀਓ ਮੇਰੇ ਮਨ ਤਨ ਪ੍ਰੇਮ ਪ੍ਰਮਗਾ ਮੇਰੇ ਗੋਬਿੰਦਾ ਹਰ ਪੂੰਜੀ ਰਾਖ ਹਮਾਰੀ ਜੀਓ ਸਤਿਗੁਰ ਵਿਸ਼ਟ ਮਿਲੇ ਮੇਰੇ ਗੋਬਿੰਦਾ ਹਰ ਮਿਲੇ ਕਰ ਰਹਿ ਵਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ ਜਨ ਨਾਨਕ ਸਰਣ ਤੁਮਾਰੀ ਜੀਓ ਗੋੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਪਾਈਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ ਆਪੇ ਰਸਿਆ ਭੋਗੀ ਜੀਓ ਹਰ ਸੁਜਾਣ ਨਾ ਭੁੱਲੇ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਜਗਦ ਪਾਈਦ ਮੇਰੇ ਗੋਬਿੰਦਾ ਹਰ ਆਪ ਖਿਲ ਬਹੁ ਰੰਗੀ ਜੀਓ ਇੱਕ ਨ ਭੋਗ ਭੁਗਾਏਦਾ ਮੇਰੇ ਗੋਬਿੰਦਾ ਇੱਕ ਨਗਨ ਫਿਰ ਨਗਨੰਗੀ ਜੀਓ ਆਪੇ ਜਗਤ ਪਾਏਦਾ ਮੇਰੇ ਗੋਬਿੰਦਾ ਹਰ ਦਾਨ ਦੇਵ ਸਭ ਮੰਗੇ ਜੀਓ ਭਗਤਾ ਨਾਮ ਆਧਾਰ ਹੈ ਮੇਰੇ ਗੋਬਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਹਰ ਭਗਤ ਕਰਾਏਦਾ ਮੇਰੇ ਗੋਬਿੰਦਾ ਹਰ ਭਗਤ ਲੋਚ ਹਰ ਭਗਤ ਲੋਚ ਮਨ ਪੂਰੀ ਜੀਓ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਰੱਬ ਰਹਿ ਨੇ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ ਹਰ ਆਪ ਰਿਹਾ ਭਰਪੂਰੀ ਜੀਓ ਹਰ ਆਤਮ ਰਾਮ ਵਸਾਰਿਆ ਮੇਰੇ ਗੋਬਿੰਦਾ ਹਰ ਵੇਖਿਆ ਬਹਦੂਰੀ ਜੀਓ ਹਰ ਅੰਤਰ ਵਾਜਾ ਪਾਉਣ ਹੈ ਮੇਰੇ ਗੋਬਿੰਦਾ ਹਰ ਆਪ ਵਜਾਏ ਤੇ ਵਾਜੈ ਜੀਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਬਿੰਦਾ ਗੁਰਸਬਦੀ ਹਰ ਪ੍ਰਭ ਗਾਜੈ ਜੀਓ ਆਪੇ ਸਰਣ ਪਵਾਏਦਾ ਮੇਰੇ ਗੋਬਿੰਦਾ ਹਰ ਭਗਤ ਜਨਾ ਰਾਖ ਲਾਜੈ ਜੀਓ ਵਟਵਾਗੀ ਮੇਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਿਦਕਾ ਜੈ ਜੀਓ ਗੋੜੀ ਮਾਜ ਮਹੱਲਾ ਚੌਥਾ ਮੈਂ ਹਰ ਨਾ ਮੈਂ ਹਰ ਬਿਰਹੋ ਲਗਾਈ ਜੀਓ ਮੇਰਾ ਹਰ ਪ੍ਰਭ ਮੇਲ ਮੇਲੈ ਮੇਰਾ ਹਰ ਪ੍ਰਭ ਮਿਤ ਮਿਲ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵੈ ਮੇਰੀ ਮਾਈ ਜੀਓ ਜੀਓ ਹਰ ਪ੍ਰਭ ਦੇਖ ਜੀਵੈ ਮੇਰੀ ਮਾਈ ਜੀਓ ਮੇਰਾ ਨਾਮ ਸਕਾਰ ਭਾਈ ਜੀਓ ਗੁਣ ਗਾਵਾ ਸੰਤ ਜੀਓ ਮੇਰੇ ਹਰ

ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਜਿੱਥੇ ਹਰਿਆ

ਸੁਣਿਆ ਮੁਖ ਸਲਾਣ ਮਨ ਦਾ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਹ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ

ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦਾ ਨੇ ਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿਸ਼ੋ ਕਹਿਨ ਕਿਤੇ ਗਾਵਣ ਹਾਰੇ ਗਾਵਾ ਤੁਨੂੰ ਪੌਣ ਪਾਣੀ ਵੈ ਸੁੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਈ ਜਾਣ ਹੈ ਲਿਖ ਲਈ ਧਰਮ ਵਿਚਾਰੇ ਗਾਵਾ ਈਸ਼ਰ ਬ੍ਰਹਮਾ ਦੇਵੇ ਸੋਨ ਸਦਾ ਸੁਵਾਰੇ ਗਾਵਾ ਇੰਦਨ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਾ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ।

ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸਪਦੀ

ਤਨਾ ਹਰ ਪੁੰਜੇ ਸੰਜ ਕਰੋ ਵਿਵਹਾਰ ਯਾ ਸੁਦਰ ਗਿਆ ਜੈਕਾਰ ਸਰਵ ਨਿਰੰਤਰ ਏਕੋ ਦੇਖ ਕੋ ਨਾਨ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾਲਾ ਇਕ ਸਿਮਰ ਏਕੋ ਮਨਿਆ ਹੈ ਗੁਣ ਗਾਓ ਅਨੰਤ ਮੰਥਨ ਜਾਪੇ ਕ ਭਗਵੰਤ।

ਤਰਾ ਤਬ ਕਵਨ ਨਿਡਰ ਕਵਨ ਕਦ ਡਰੈ ਆਪਨ ਜਲ ਦਾਵ ਕਰਨੇ ਹਾਰ ਨਾਨਕ ਠਾਕੁਰਾ ਗਮ ਅਪਾਰ ਅਪਨਾ ਸਿਸੁ ਕੇ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਪੁਰ

ਖੇਮ ਸ਼ਾਂਤ ਰਦ ਨਵ ਨਿਧ ਬੁੱਧ ਗਿਆਨ ਸਰਵਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇ